0: Your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
1: ਓਏ ਖੁਸ਼ੀਆਂ ਮਨਾਓ, ਭੰਗੜੇ ਪਾਓ, ਭੰਗੜੇ ਪਾਓ, ਭੰਗੜੇ ਪਾਓ।
2: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈ, ਖੈਰ ਤੋ ਹੈ?
1: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ।
2: ਓਹੋ, ਮੁਬਾਰਕਬਾਦ, ਬਹੁਤ ਜਲਦੀ ਆ ਗਿਆ।
1: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ।
2: ਉਨਕਾ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
1: AMH ਸੋਲੀਸਿਟਰਸ। ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
2: ਚਲੇ ਉਨਕਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
1: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
2: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
1: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 01156713677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
3: AMH Solicitors, Immigration Lawyers at Sovereign House, 184 Nottingham Road, New Bayesford, Nottingham, NG7 7BA. Large free car park available, or call them on 01156713677.

ਜੀ ਜਨਾਬ, ਤੇ ਅਸਾਂ ਗੱਲ ਕਰਨੇ ਵਿਸਾਂ ਸ਼ਹਿਰਾਂ ਨੇ ਤੇ ਗ੍ਰਾਂ ਨੇ ਜ਼ਿੰਦਗੀ ਨਹੀਂ, ਤੇ ਉਸ ਹਵਾਲੇ ਨਾਲ ਇੱਕ ਪਠਵਾਰੀ ਨਾ ਗੀਤ ਜਿਹੜਾ ਉਹ ਸੁਣ ਕੇ ਸੁਣਾਉਣੇ ਆ, ਜਿਹੜਾ ਕਿ ਗਾਇਆ ਅਹਿਮਦ ਨਸੀਮ ਅਹਿਮਦ ਹੋਰਾਂ। ਤੇ ਇਸ ਗੀਤ 'ਚ ਉਹ ਆਖਣੇ ਮਾੜੇ ਵਿਹੜੇ ਵਿੱਚ ਦਰੇਕਾਂ,

ਤਾਂ ਸਹਿਨੇ ਦੂਏ ਪਾਸੇ ਜੇ ਅਸੀਂ ਤੱਕਣੇ ਹਾਂ ਜਿਹੜੇ ਯੂਕੇ ਨੇ ਗ੍ਰਾਂ ਹੈ ਤਾਂ ਯੂਕੇ ਨੇ ਗ੍ਰਾਂ ਇੱਕ ਪਾਕਿਸਤਾਨੀ ਗ੍ਰਾਂ ਨਾਲੋਂ ਇੱਕ ਮੁਖਤਲਿਫ ਜ਼ਰੂਰ ਹੈ ਕਿਉਂਕਿ ਅਸਾਂ ਵੀ ਜਿਹੜਾ ਇੱਥੇ ਕੰਟਰੀ ਸਾਈਡ ਉੱਪਰ ਜਾਣੇ ਹਾਂ ਡਰਾਈਵ ਕਰਨੇ ਹਾਂ ਤਾਂ ਅਸਾਂ ਤੱਕਣੇ ਹਾਂ ਬਈ ਇਹਨਾਂ ਨੇ ਗ੍ਰਾਂ ਜਿਹੜੇ ਨਾ ਉਹ ਬੜੇ ਮੁਨਜ਼ਮ ਜਿਵੇ ਉੱਥੇ ਬੜੀ ਖਾਮੋਸ਼ੀ ਹੋਣੀ ਸਬਜ਼ ਮੈਦਾਨ ਹੋਸਣ ਤਾਂ ਇੱਕ ਖੂਬਸੂਰਤ ਨਿਜ਼ਾਮ ਤੁਸਾਂ ਕੀ ਨਜ਼ਰ ਐਸੀ ਤਾਂ ਮਤਲਬ ਹੈ ਸਾਫ਼ ਸੜਕਾਂ ਸਬਜ਼ ਮੈਦਾਨ ਹੈ ਅਤੇ ਘਰ ਜਿਹੜੇ ਇੱਥੇ ਸ਼ਹਿਰਾਂ ਨੇ ਬਨਿਸਬਤ ਥੋੜ੍ਹੇ ਜਿਹੇ ਬੜੇ ਘਰ ਹੋਣੇ ਗ੍ਰਾਂ ਵਿੱਚ ਜਿੱਥੇ ਉਹਨਾਂ ਨੇ ਗਾਰਡਨ ਬਣੇ ਹੋਸਣ ਅਤੇ ਇੱਕ ਬੱਚਿਆਂ ਵਾਸਤੇ ਉਹਨਾਂ ਉਸ ਪਲੇਇੰਗ ਏਰੀਆ ਵੀ ਬਣਾਇਆ ਹੋਵੇ ਤਾਂ ਇੱਥੇ ਗ੍ਰਾਂ ਦੀ ਜ਼ਿੰਦਗੀ ਜਿਹੜੀ ਹੈ ਮਿਕੀ ਪਰਸਨਲੀ ਇਹ ਲੱਗਣਾ ਹੈ ਕਿ ਗ੍ਰਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸ਼ਹਿਰਾਂ ਦੀ ਜ਼ਿੰਦਗੀ ਨਾਲੋਂ ਥੋੜ੍ਹੀ ਜਿਹੀ ਇੱਥੇ ਕੰਫਰਟੇਬਲ ਹੋਣੀ ਹੈ। ਬਹਿਰਹਾਲ ਇਤਨੀ ਜਲਦੀ ਅਸਾਂ ਇਸ ਫੈਸਲੇ ਪਰ ਨਾ ਪਹੁੰਚਣੇ ਜਨਾਬ, ਨਾ ਮੈਂ ਤੁਸਾਂ ਕਿ ਇਸ ਗੱਡੀ ਵਿੱਚ ਬਹਾਲਣਾ ਵਾਂ ਇਤਨੀ ਜਲਦੀ ਕਿ ਤੁਸਾਂ ਫੈਸਲਾ ਕਰੀ ਕਿ ਨਾ, ਕਿਉਂਕਿ ਸਾਡਾ ਪ੍ਰੋਗਰਾਮ ਜਿਹੜਾ ਉਹ 4 ਵਜੇ ਤੱਕ ਹੈ ਤਾਂ ਹਾਲੇ ਸਾਡੇ ਕਿ ਟੋਟਲ 22 ਮਿੰਟ ਹੋਏ ਪ੍ਰੋਗਰਾਮ ਸ਼ੁਰੂ ਕੀਤੇ ਹਾਂ। ਤਾਂ ਯੂਕੇ ਨੇ ਜਿਹੜੇ ਗ੍ਰਾਂ ਨਾ ਉੱਥੇ ਅਸੀਂ ਤੱਕਿਆ ਸੀ ਕਿ ਗਾਰਡਨ ਬਣੇ ਹੋਣੇ ਅਤੇ ਵਾਕਿੰਗ ਟਰੈਕ ਬਣੇ ਹੋਣੇ, ਲੋਕ ਸਵੇਰੇ ਸਵੇਰੇ ਨਿਕਲੀ ਜਾਣੇ ਵਾਕ ਕਰਨ ਵਾਸਤੇ ਪੈਦਲ, ਉਹਨਾਂ ਆਪਣੇ ਜਿਹੜੇ ਹੋਣੇ ਕਹਿ ਉਸਕੇ ਆਉਣੇ ਕਿ ਪੈਟਸ ਹੋਣੇ ਉਹਨਾਂ ਕੀ ਨਾਲ ਉਹਨਾਂ ਰੱਖਿਆ ਹੋਣਾ, ਅਤੇ ਮੁਖਤਲਿਫ ਕਮਿਊਨਿਟੀ ਸੈਂਟਰ ਬਣੇ ਹੋਣੇ, ਕਮਿਊਨਿਟੀ ਸੈਂਟਰਾਂ 'ਚ ਲੋਕ ਜਾਣੇ ਉੱਥੇ ਜਗ੍ਹਾ ਇਕੱਠੇ ਹੋਣੇ, ਜਾਂ ਫਿਰ ਗ੍ਰਾਮਾਂ ਵਿੱਚੋਂ ਤੱਕਿਆ ਹੋ ਸੀ ਕਿ ਕਾਫੀ ਸ਼ਾਪਾਂ ਬਣੀਆਂ ਹੋਈਆਂ, ਇਹਨਾਂ ਨੇ ਜਿਹੜੇ ਆਪਣੇ ਪਬਜ਼ ਹੈ ਉਹ ਬਣੇ ਵੇ, ਚਰਚ ਇਹਨਾਂ ਨੇ ਉੱਥੇ ਗੱਚੀ ਤਾਂ ਇਬਾਦਤ ਕਰਨੇ ਆਪਣੇ ਮਜ਼ਹਬੀ ਤਰੀਕੇਕਾਰ ਨੇ ਮੁਤਾਬਕ। ਤਾਂ ਇਹਨਾਂ ਦੀ ਜਿਹੜੀ ਗ੍ਰਾਂ ਦੀ ਜ਼ਿੰਦਗੀ ਹੈ ਉਹ ਵੀ ਜਿਹੜੀ ਸ਼ਹਿਰ ਦੀ ਜ਼ਿੰਦਗੀ ਹੈ ਉਸ ਨਾਲੋਂ ਇੱਕ ਮੁਖਤਲਿਫ ਰੰਗ ਪੇਸ਼ ਕਰਨੀ ਹੈ। ਉੱਥੇ ਤੁਸੀਂ ਕਿ ਗ੍ਰਾਂ ਨੇ ਅੰਦਰ ਵੀ ਇੱਕ ਪੁਰਸਕੂਨ ਲੇਕਿਨ ਇੱਕ ਮੁਨਜ਼ਮ ਮਾਹੌਲ ਜਿਹੜਾ ਉਸ ਤੋਂ ਕਿ ਨਜ਼ਰ ਆਉਣਾ। ਲੇਕਿਨ ਪਾਕਿਸਤਾਨ ਦੀ ਤਰ੍ਹਾਂ ਇੱਥੇ ਨੇ ਜਿਹੜੇ ਗ੍ਰਾਮ ਹੈ ਉੱਥੇ ਵੀ ਇਸੇ ਤਰ੍ਹਾਂ ਹੀ ਹੋਣਾ ਹੈ ਕਿ ਤੁਸਾਂ ਕਿ ਜਿਹੜੀਆਂ ਮਤਲਬ ਇਹ ਚੀਜ਼ਾਂ ਤਾਂ ਤੁਸਾਂ ਕਿ ਜ਼ਹਿਨੀ ਸਕੂਨ ਤਾਂ ਮਿਲਣਾ ਹੈ, ਗ੍ਰੀਨਰੀ ਤੁਸਾਂ ਕਿ ਨਜ਼ਰ ਆ ਸੀ, ਨੇਚਰ ਨੇ ਤੁਸਾਂ ਬੜੇ ਕਰੀਬ ਹੋਣੇ ਹੋ। ਅਤੇ ਲੇਕਿਨ ਜਿਸਲੇ ਇਹਨਾਂ ਨੇ ਨੌਜਵਾਨਾਂ ਨੇ ਇਹਨਾਂ ਨੇ ਬੱਚਿਆਂ ਨੇ ਪੜ੍ਹਾਈ ਨਹੀਂ ਗੱਲ ਆ ਜਾਣੀ ਜਾਂ ਜਿੱਥੇ ਸਿਹਤ ਨਹੀਂ ਗੱਲ ਆ ਜਾਣੀ ਅਤੇ ਜਾਂ ਜਿੱਥੇ ਹੁਣ ਅਗਰ ਕੋਈ ਕਿਸੇ ਕੀ ਬੈਟਰ ਅਪਰਚੁਨਿਟੀ ਜਾਂ ਗਿਆਨੇ ਰੁਜ਼ਗਾਰ ਨੇ ਮੌਕੇ ਵਾਸਤੇ, ਫਿਰ ਇਹਨਾਂ ਲੋਕਾਂ ਕੀ ਵੀ ਸ਼ਹਿਰਾਂ ਵਿੱਚ ਮੂਵ ਕਰਨਾ ਪੈਣਾ, ਸ਼ਹਿਰਾਂ ਵਾਲੇ ਪਾਸੇ ਇਹਨਾਂ ਕੀ ਵੀ ਹੱਸਣਾ ਪੈਣਾ, ਉਹ ਫਿਰ ਹੋਸਟਲ ਵਿੱਚ ਮੂਵ ਹੋਣੇ ਜਾਂ ਪਰਮਾਨੈਂਟ ਹੋਣੇ, ਇਹ ਉਹਨਾਂ ਨਾਲ ਆਪਣਾ ਫੈਸਲਾ ਹੋਣਾ। ਲੇਕਿਨ ਇੱਕ ਚੀਜ਼ ਜਿਹੜੀ ਯੂਕੇ ਨੇ ਗ੍ਰਾਂ ਤਾਂ ਜਿਹੜੇ ਪਠਵਾਰ ਨੇ ਗ੍ਰਾਂ ਹੈ ਸਾਡੇ ਪਾਕਿਸਤਾਨ ਨੇ ਗ੍ਰਾਂ ਹੈ ਉਹਨਾਂ 'ਚ ਜਿਹੜਾ ਬਹੁਤ ਬੜਾ ਫਰਕ ਆ ਨਾ ਉਹ ਸੰਗੀਓ ਦੋਸਤੋ ਇਹ ਹੈ ਕਿ ਯੂਕੇ ਨੇ ਗ੍ਰਾਂ ਵਿੱਚ ਸਕੂਨ ਥਿਆ ਲੇਕਿਨ ਇੱਥੇ ਇਕੱਲਾਪਨ ਬਹੁਤ ਆ, ਇੱਥੇ ਇੱਕ ਦੂਏ ਨੇ ਨੇੜੇ ਬੰਦੇ ਇਤਨੇ ਨਹੀਂ ਆਉਣੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਪਾਕਿਸਤਾਨ ਨੇ ਜਾਂ ਪਠਵਾਰ ਨੇ ਜਾਂ ਸਾਡੇ ਜਿਹੜੀ ਸਕਾਫਤ ਹੈ ਪੰਜਾਬ ਨੇ ਉਸਨੇ ਜੇ ਤੁਸੀਂ ਜਿਤਨੇ ਵੀ ਏਰੀਏ ਤੱਕਣੇ ਹੋਣਾ ਉੱਥੇ ਤੁਸਾਂ ਕਿ ਗ੍ਰਾਂ ਵਿੱਚ ਇੱਕ ਐਸਾ ਤੁਸਾਂ ਕਿ ਇਕਜਹਿਤੀ ਨਜ਼ਰ ਐਸੀ ਬੰਦੇ ਸਾਰੇ ਇਕੱਠੇ ਹੋਣੇ, ਲੇਕਿਨ ਇੱਥੇ ਇਹ ਗੱਲ ਨਹੀਂ ਆਉਣੀ। ਇੱਥੇ ਕਿਉਂਕਿ ਇਹਨਾਂ ਨਾਲ ਇੱਕ ਆਪਣਾ ਕਲਚਰ ਹੈ, ਅਸਾਂ ਇਸ ਚੀਜ਼ ਨਾਲ ਫੈਸਲਾ ਨਾ ਕਰੀ ਸਕਣੇ ਕਿ ਇਹ ਠੀਕ ਹੈ ਜਾਂ ਅਸਾਂ ਠੀਕ ਹਾਂ, ਇਹ ਹੁਣ ਫੈਸਲਾ ਜਿਹੜਾ ਤੁਸਾਂ ਕਰ ਸੋ ਜਾਂ ਫਿਰ ਆਉਣ ਵਾਲਾ ਵਕਤ ਜਿਹੜਾ ਉਹ ਕਰੀ ਛੋੜਨਾ ਕਿ ਕਹਿ ਆਪੇ 'ਚ ਜੂੜਿਤ ਰਹਿਣ ਨਾਲ ਜ਼ਿਆਦਾ ਬੰਦਾ ਬਿਹਤਰ ਤਰੀਕੇ ਨਾਲ ਗਰੋ ਕਰਨਾ ਜਾਂ ਫਿਰ ਅਲੱਦਾ ਅਲੱਦਾ ਹੋਵੇ ਤਾਂ ਬੰਦਾ ਉਸਦੇ ਨਾਲ ਬਿਹਤਰ ਕਰਨਾ, ਤੁਸਾਂ ਇਸ ਹਵਾਲੇ ਨਾਲ ਆਪਣੀ ਰਾਏ ਜਿਹੜੀ ਹੈ ਉਹ ਦੇ ਸਕਦੇ ਹੋ। ਸਾਡਾ ਜਿਹੜਾ ਫੋਨ ਨੰਬਰ ਹੈ ਉਹ 0115-7101-971 ਤਾਂ ਇਸਨੇ ਆਪਾਂ ਕਾਲ ਕਰੀ ਸਕਦੇ ਹੋ, ਤਾਂ ਇਸਨੇ ਆਪਾਂ ਵਟਸਐਪ ਮੈਸੇਜ ਵੀ ਕਰੀ ਸਕਦੇ ਹੋ ਅਗਰ ਤੁਸੀਂ ਕਿਸੇ ਕਿਸਮ ਦੀ ਕੋਈ ਰਾਏ ਦੇਣਾ ਚਾਹੁੰਦੇ ਹੋ ਅੱਜ ਨੇ ਇਸ ਖੂਬਸੂਰਤ ਮੌਜੂਨੇ ਵਾਲੇ ਨਾਲ।

0: ਦੇਖੋ ਹਰ ਜਗ੍ਹਾ ਨੇ ਕੁਝ ਪੋਜ਼ਿਟਿਵ ਹੋਣੇ, ਕੁਝ ਨੈਗੇਟਿਵ ਹੋਣੇ, ਕੁਝ ਐਸੀਆਂ ਗੱਲਾਂ ਹੋਣੀਆਂ ਜਿਨ੍ਹਾਂ ਪਰ ਬੰਦਾ ਮਾਣ ਕਰਨਾ, ਕੁਝ ਐਸੀਆਂ ਗੱਲਾਂ ਹੋਣੀਆਂ ਜਿਹੜਾ ਬੰਦਾ ਆਉਣਾ ਕਾਸ਼ ਕਦੇ ਇਹ ਸਾਡੀ ਸੋਸਾਇਟੀ ਵਿੱਚ ਜਾਂ ਅਸਾਨੀ ਪਰਸਨੈਲਿਟੀ ਵਿੱਚ ਇਹ ਚੀਜ਼ਾਂ ਨਾ ਹੋਣ। ਤਾਂ ਇਹ ਜ਼ਿੰਦਗੀ ਨਾਲ ਜਿਹੜਾ ਇੱਕ ਸਿਲਸਿਲਾ ਹੈ ਨਾ, ਉਹ ਇਸੇ ਤਰ੍ਹਾਂ ਹੀ ਚੱਲਣਾ ਹੈ। ਤਾਂ ਬਹਰਹਾਲ ਅੱਜ ਨਾ ਜਿਹੜਾ ਸਾਡਾ ਮੌਜੂ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਅਸਾਂ ਗ੍ਰਾਂ ਔਰ ਸ਼ਹਿਰ ਨੇ ਜਿਹੜੀ ਜ਼ਿੰਦਗੀ ਹੈ ਉਸਨੇ ਪਰ ਅਸਾਂ ਗੱਲ ਕਰਸਾਂ। ਤਾਂ ਇਸਨੇ 'ਚ ਸਿਰਫ ਅਸਾਂ ਪਾਕਿਸਤਾਨ ਨੇ ਗ੍ਰਾਂ ਜਾਂ ਸ਼ਹਿਰ ਨਹੀਂ ਬਲਕਿ ਯੂਕੇ ਨੇ ਗ੍ਰਾਂ ਔਰ ਯੂਕੇ ਨੇ ਸ਼ਹਿਰ ਵੀ ਇਸਨੇ 'ਚ ਸ਼ਾਮਿਲ ਕੀਤੇ ਵੇ। ਤਾਂ ਹੁਣ ਟਾਈਮ ਆਉਣਾ ਪਿਆ ਇੱਕ ਮੁਖਤਸਰ ਜੇ ਕਮਰਸ਼ਲ ਬ੍ਰੇਕ ਨਾ, ਅਤੇ ਕਮਰਸ਼ਲ ਬ੍ਰੇਕ ਤੋਂ ਬਾਅਦ ਵਾਪਸ ਆਸਾਂ ਅਤੇ ਫਿਰ ਤੁਸੀਂ ਉਹਨਾਂ ਨਾਲ ਮਜ਼ੀਦ ਅੱਗੇ ਗੱਲਬਾਤ ਕਰਸਾਂ ਇਸ ਹਵਾਲੇ ਨਾਲ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਹੀ ਆ ਜਿਹੜੀਆਂ ਤੁਸਾਂ ਆਪਣੇ ਤੌਰ ਉੱਪਰ ਦੱਸਣੇ ਹੋ ਕਿ ਇਹ ਚੀਜ਼ਾਂ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ। ਤਾਂ ਚਲੋ ਕਮਰਸ਼ਲ ਬ੍ਰੇਕ ਨਾਲ ਟਾਈਮ ਹੈ।
1: Planning to upgrade your home or business space? Whether it's a brand new kitchen, a stylish bathroom, or a complete makeover, Mogul Builders are the experts you can rely on. From kitchen fitting and worktops, bathroom tiling, fitting and renovations, painting and decorative finishes, laminate, vinyl, and wooden flooring, to plastering, dry lining, and minor building work. Mogul Builders handle it all, from start to finish. Clean work, quality finish, fair prices. Call 07440-363063 or 07421-077999 for a free consultation and quote. Mogul Builders, transforming spaces, building trust.
2: What happened? You look very happy.
3: I have some fantastic news. My wife's got her visa.
2: Congratulations. That was very quick.
3: I was very lucky. I used the local visa experts.
2: Who helped you with the application?
3: AMH solicitors. They were brilliant, friendly, fast and very responsive. And best of all, they deal with all sorts of visas, extensions, indefinite leave to remain and citizenship applications.
2: Where is AMH solicitors based?
3: Nottingham Road, New Basford, Nottingham.
2: Brilliant. I will contact them to help my family's visa.
3: Sure. Their number is 0115-671-3677 and they are in Pure Gym building. So, parking is available and they also offer free initial consultation.
4: AMH Solicitors, Immigration Lawyers at Sovereign House, 184 Nottingham Road, New Basford, Nottingham, NG7 7BA. Large free car park available or call them on 0115 671 3677.
5: Attention, property owners and letting agents. Are you in the process of obtaining a HMO license for your property? Look no further than Elite Care Fire Safety Solutions, your risk assessment surveyors and trusted partner in ensuring you stay compliant with the Regulatory Reform Order 2005 by providing you with a professional risk assessment service. At Elite Care Fire Safety Solutions, we specialise in conducting thorough risk assessments to help you navigate the HMO licensing process with ease. So what are you waiting for? Call Elite Care Fire Safety Solutions today at 077-30-791-412 or visit our website www.ecfss.com to secure a no obligation quote today.
6: This is a public service announcement.
7: Everybody. The station
8: that plays
9: foot tapping music.
10: Hazar 97.1 FM.
11: यही है आपका अपना रेडियो स्टेशन फजा 97.1 FM, जहां हर धुन के साथ चलती है आपकी धड़कन. सॉन्ग्स, बातें और वही अपनापन सिर्फ यहाँ. तो जुड़े रहिए, सुनिए और महसूस कीजिए हर लम्हा फजा.
12: यू आर लिस्टिंग 97.1 FM.
0: ਜੀ ਸੰਗੀ ਦੋਸਤੋ, ਇੱਕ ਵਾਰ ਫਿਰ ਸੁਣਗੇ ਆਉਣੇ ਆ ਜੀ ਖੁਸ਼ ਆਮਦੀਦ ਜੀ। ਮੈਂ ਤੁਹਾਨੂੰ ਆਪਣਾ ਮੇਜ਼ਬਾਨ ਤੁਹਾਨੂੰ ਭਰਾ ਤੁਹਾਨੂੰ ਦੋਸਤ ਬਾਸਤ ਅਲੀ ਰਾਜਾ ਤੇ ਤੁਹਾਨੂੰ ਤੱਕਣੇ ਪਿਓ ਸਾਡਾ ਆਪਣਾ ਪ੍ਰੋਗਰਾਮ ਪਠਵਾਰੀ ਬੈਠਕ ਜੀ। ਪਠਵਾਰੀ ਬੈਠਕ ਪ੍ਰੋਗਰਾਮ ਜਨਾਬ ਹਰ ਮੰਗਲਾਰੇ ਸੰਸਨੇ ਸਾਂ ਕੋਲ ਦੋ ਤੋਂ ਕੀ ਤੈ ਚਾਰ ਵਜੇ ਤੱਕ ਤੇ ਅੱਜ ਨਾਲ ਸਾਡਾ ਪ੍ਰੋਗਰਾਮ ਜਿਹੜਾ ਉਹ ਇੱਕ ਬੜੇ ਅੱਛੇ ਮੌਜੂ ਉੱਪਰ ਅਸੀਂ ਗੁਫ਼ਤਗੂ ਚੱਲਣੀ ਪਈ ਸੀ। ਅਸਾਂ ਗੱਲ ਕਰਨੇ ਪਏ ਸਾਂ ਗ੍ਰਾਂ ਨੀ ਅਤੇ ਸ਼ਹਿਰ ਨੀ ਜਿਹੜੀ ਜ਼ਿੰਦਗੀ ਹੈ ਉਸਨੇ ਹਵਾਲੇ ਨਾਲ, ਅਤੇ ਦਰਮਿਆਨ 'ਚ ਇੱਕ ਨਿੱਕਾ ਜਿਹਾ ਕਮਰਸ਼ਲ ਬ੍ਰੇਕ ਆਇਆ। ਕਦੇ ਕੁ ਰਾਏ ਜ਼ਿੰਦਗੀ 'ਚ ਬ੍ਰੇਕ ਜਿਹੜੀ ਆ ਉਹ ਵੀ ਜ਼ਰੂਰੀ ਹੋਣੀ, ਤਾਂ ਅਗਰ ਤੁਸੀਂ ਵੀ ਕਾਫੀ ਦੇਰ ਹੋਈ ਕਿ ਡਰਾਈਵ ਕਰਨੇ ਪਿਓ ਤਾਂ ਕੋਸ਼ਿਸ਼ ਕਰੋ ਕੁ ਰਾਏ ਸਾਈਡ ਉੱਪਰ ਹੋਈ ਤਾਂ ਥੋੜ੍ਹੀ ਦੇਰ ਬ੍ਰੇਕ ਲਾਈ ਕਿਨੋ, ਕਿਉਂਕਿ ਬ੍ਰੇਕ ਜਿਹੜੀ ਆ ਉਹ ਜ਼ਰੂਰੀ ਹੋਣੀ ਜ਼ਿੰਦਗੀ 'ਚ ਵੀ। ਕਿਤੇ ਕੁਰਾ ਬ੍ਰੇਕ ਹੋਣੀ, ਕਈ ਦਫ਼ਾ ਹੋਣਾ ਅਸਾਂ ਬਹੁਤ ਜ਼ਿਆਦਾ ਨਸਨੇ ਜਾਣੇ ਹੋਣੇ ਆ, ਕੁਸੇ ਜਾਏ ਕੁਸੇ ਗੋਲ ਪਿੱਛੇ ਅਤੇ ਬਗੈਰ ਕੋਈ ਰੈਸਟ ਕੀਤੇ ਹਾਂ, ਅਤੇ ਜਿਹੜਾ ਰੈਸਟ ਹੋਣਾ ਨਾ, ਜਿਹੜੀ ਕਹਿਣੇ ਸਕੂਨ ਹੋਣਾ, ਉਹ ਤੁਸੀਂ ਕਈ ਦਫ਼ਾ ਥੋੜ੍ਹੀ ਦੇਰ ਦਰਖਤਾਂ ਥੱਲੇ ਬਹੋ, ਕੁਰੇ ਥੋੜ੍ਹੀ ਦੇਰ ਐਂ ਜਾਂ ਜ਼ਰਾ ਸਾਹ ਕਿਨੋ, ਕੁਰੇ ਸੋਫੇ ਪਰ ਪਈ ਰਹੋ ਅਤੇ ਬੰਦੇ ਕਿ ਥੋੜ੍ਹਾ ਜਿਹਾ ਸਕੂਨ ਲੱਭੀ ਜਾਣਾ ਬੰਦਾ ਆਉਣਾ। ਹਾਂ ਯਾਰ, ਬਸ ਥੋੜ੍ਹੀ ਸਾਹ ਕੱਢਿਆ ਤਾਂ ਹੁਣ ਮੈਂ ਫਿਰ ਤਰੋ ਤਾਜ਼ਾ ਹੋਈ ਗਿਆ। ਅਤੇ ਚਲੋ ਇਸੇ ਤਰ੍ਹਾਂ ਹੀ ਜਨਾਬ, ਅਸਾਂ ਵੀ ਥੋੜ੍ਹੇ ਤਰੋ ਤਾਜ਼ਾ ਹੋਈ ਗਈਆਂ ਤਾਂ ਵਾਪਸ ਆਏ ਹਾਂ ਤੁਸਾਂ ਕੋਲ। ਅਤੇ ਅੱਜ ਨਾਲ ਜਿਹੜਾ ਸਾਡਾ ਮੌਜੂ ਹੈ ਉਹ ਸੀ ਗ੍ਰਾਂ ਅਤੇ ਸ਼ਹਿਰ ਨੇ ਜ਼ਿੰਦਗੀ। ਅਸਾਂ ਯੂਕੇ ਨੇ ਗ੍ਰਾਂ, ਪਾਕਿਸਤਾਨ ਨੇ ਗ੍ਰਾਂ, ਅਤੇ ਯੂਕੇ ਨੇ ਸ਼ਹਿਰ ਅਤੇ ਪਾਕਿਸਤਾਨ ਨੇ ਸ਼ਹਿਰਾਂ ਕੀ ਕੋਸ਼ਿਸ਼ ਕਰਨੇ ਪਏ ਸਾਂ ਕਿ ਉਸਨੇ ਵਿੱਚ ਕਿਹੜੀਆਂ ਕਿਹੜੀ ਚੀਜ਼ਾਂ ਸਾਡੇ ਕੀ ਲੱਭਣੀਆਂ ਉਹ ਅਸਾਂ ਤੱਕੀ ਹੈ। ਅਤੇ ਅਸਾਂ ਜਨਾਬ ਹੁਣ ਗੱਲ ਕਰਨੇ ਹਾਂ ਪਾਕਿਸਤਾਨ ਨੇ ਸ਼ਹਿਰਾਂ ਨੀ, ਅਤੇ ਪਾਕਿਸਤਾਨ ਨਾਲ ਸ਼ਹਿਰ ਅਗਰ ਅਸੀਂ ਤੱਕਣੇ ਹੋ ਤਾਂ ਉੱਥੇ ਜਿਹੜਾ ਅਸੀਂ ਜਾਣੇ ਉਸ ਕੀ ਬਾਜ਼ਾਰ ਨਜ਼ਰ ਅਸਨੇ ਰਵਾਇਤੀ ਬਾਜ਼ਾਰ ਵੀ ਹੋਣੇ, ਜਿਹੜੇ ਕਿ ਮਾਡਰਨ ਜਿਹੜੇ ਬੜੇ ਬੜੇ ਪਲਾਜ਼ੇ ਉਹਨਾਂ ਕੀ ਛੋੜੀ, ਅਤੇ ਕੁਝ ਐਸੀਆਂ ਮਾਰਕੀਟਾਂ ਬਣੀਆਂ ਹੋਣੀਆਂ ਜਿਹੜੀਆਂ ਤੰਗ ਗਲੀਆਂ ਹੋਣੀਆਂ, ਥੋੜ੍ਹਾ ਜਿਹਾ ਬੰਦਾ ਜਿਹੜਾ ਅੰਦਰ ਘਸਣਾ ਅਤੇ ਕਾਫੀ ਰਸ਼ ਹੋਣਾ, ਕਾਫੀ ਉੱਥੇ ਭੀੜ ਹੋਣੀ। ਲੇਕਿਨ ਇਹ ਹੈ ਕਿ ਤੁਸੀਂ ਕਿ ਇੱਕ ਆਪਣਾ ਪਾਕਿਸਤਾਨ ਵਾਲੀ ਲੁੱਕ ਸੌਂਕੀ ਉੱਥੇ ਨਜ਼ਰ ਆਉਣੀ, ਇੱਕ ਪਠਵਾਰ ਨਹੀਂ ਲੁੱਕ ਸੌਂਕੀ ਉੱਥੇ ਨਜ਼ਰ ਆਉਣੀ ਹੈ। ਹੁਣ ਪਿੰਡੀ ਜਾਣੇ ਉਸ ਸੌਂ ਕਿ ਰਾਜਾ ਬਾਜ਼ਾਰ ਸੌਂ ਜਾਣੇ ਹੋ ਲੈ, ਪੁਰਾਣੇ ਦੌਰ 'ਚ ਇਹ ਤੰਗ ਤੰਗ ਗਲੀਆਂ ਨੇ ਬਿਲਕੁਲ, ਉੱਥੋਂ ਦੋ ਬੰਦੇ ਜੁੜੀ ਤਾਂ ਔਖੇ ਲੰਘਣੇ। ਕਈ ਬਾਜ਼ਾਰ ਐਸੇ ਵੀ ਥੇ ਜਿਹੜੇ ਬੰਦੇ ਪਿੰਡੀ ਨੇ ਜਾਂ ਉਹਨਾਂ ਕੀ ਪਤਾ ਹੋਇਆ, ਈਵਨ ਜਿਹੜੇ ਗੁਜਰ ਖਾਨ ਸਾਈਡ ਪਰ ਜਦੋਂ ਅਸਾਂ ਜਾਓ ਤਾਂ ਉੱਥੇ ਵੀ ਬਾਜ਼ਾਰ ਨੇ ਕੁਝ ਐਸੇ ਹੈ ਨਿੱਸੇ ਜਿਹੜੇ ਕਿ ਬਿਲਕੁਲ ਤੰਗੀਆਂ ਗਲੀਆਂ ਵਿੱਚ, ਬਾਜ਼ਾਰ ਨਹੀਂ ਕਰੋ ਨਾ ਕਿ ਰਸ਼ ਹੈ ਉੱਥੇ ਸਾਡੇ, ਜਿਹੜਾ ਤੁਸੀਂ ਪਤਾ ਹੈ ਜਿਸ ਤਰ੍ਹਾਂ ਇੱਥੇ ਪਬਲਿਕ ਟਰਾਂਸਪੋਰਟ ਵਾਸਤੇ ਜ਼ਿਆਦਾ ਬੱਸਾਂ ਯੂਜ਼ ਹੋਣੀਆਂ, ਤਾਂ ਉੱਥੇ ਰਿਕਸ਼ੇ ਯੂਜ਼ ਹੋਣੇ, ਲੋਕ ਆਪਣੀ ਸਫਾਰੀ ਵਾਸਤੇ ਮੋਟਰਸਾਈਕਲ ਇਸਤੇਮਾਲ ਕਰਨੇ ਨੇ, ਅਤੇ ਖਾਣੇ ਪੀਣੇ ਨੇ ਮੁਖਤਲਿਫ ਸਟਾਲ ਲੱਗੇ ਹੋਣੇ, ਕੁਸੇ ਜਾਈ ਦਹੀਂ ਭੱਲਿਆਂ ਵਾਲਾ ਖਲਤਾ ਵਾ, ਕੁਸੇ ਜਾਈ ਚਾਟੇ ਵਾਲਾ ਖਲਤਾ ਵਾ, ਅਤੇ ਕੁਸੇ ਜਾਈ ਕੋਈ ਛੱਲੀ ਭੁੰਨਾ ਪਿਆ, ਅਤੇ ਕਈਆਂ ਜਾਈ ਜਿਹੜਾ ਨਾ ਕੋਈ ਖਾਣੇ ਨੇ ਪ੍ਰੋਪਰ ਜਿਹੜੇ ਬੜੇ ਰੈਸਟੋਰੈਂਟ ਹੋਣੇ ਉਹ ਵੀ ਹੋਣੇ ਨੇ ਸ਼ਹਿਰਾਂ ਨਾਲ, ਉਹ ਵੀ ਸਨ ਸਾਡੇ ਇਹਨਾਂ ਬਾਜ਼ਾਰਾਂ ਨਾਲ, ਅਤੇ ਕੁਸੇ ਜਾਈ ਤੁਸੀਂ ਤੱਕਣੇ ਹੋ ਕਿ ਤਿੱਕੇ ਜਿਹੜੇ ਨੇ ਉਹ ਬਣਨੇ ਪਏ, ਕਈਆਂ ਜਾਈ ਅਹਿਮਦਾਰੀ ਬੈਠੇ ਹੋਣੇ ਉਹਨਾਂ ਆਪਣਾ ਇੱਕ ਕੋਈ ਕੋਈ ਉਹਨਾਂ ਸ਼ੁਗਰ ਲਾਇਆ ਹੋਣਾ, ਲੋਕ ਉਸਕੀ ਵੀ ਇੰਜੋਏ ਕਰਨੇ ਹੋਣੇ। ਅਤੇ ਇਹ ਸਾਡੇ ਬਾਜ਼ਾਰ ਨਹੀਂ ਰੌਣਕ ਹੈ ਜੀ, ਇਹ ਪਾਕਿਸਤਾਨ ਨੇ ਜਿਹੜੇ ਪਠਵਾਰ ਨੇ ਜਿਹੜੇ ਬਾਜ਼ਾਰ ਹੈ ਉਹਨੇ ਵਿੱਚ ਉਸਨੇ ਵਿੱਚ ਇਹ ਕੰਮ ਹੋਣਾ। ਲੇਕਿਨ ਇਹ ਹੈ ਕਿ ਜੇ ਤੁਸੀਂ ਪਾਕਿਸਤਾਨ ਨੇ ਬਾਜ਼ਾਰਾਂ ਵਿੱਚ ਕੁਰੇ ਜਾਓ ਤਾਂ ਥੋੜ੍ਹਾ ਜਿਹਾ ਆਪਣੀ ਸੇਫਟੀ ਜਿਹੜੀ ਆ ਉਹ ਵੀ ਨਾਲ ਕਰਨੀ ਪੈਣੀ, ਕਿਉਂਕਿ ਆਪਣੀ ਹਿਫਾਜ਼ਤ ਜਿਹੜੀ ਹੈ ਉਹ ਜ਼ਰੂਰੀ ਹੈ। ਮਤਲਬ ਇਹ ਹੈ ਕਿ ਅੱਖਾਂ ਖੋਲ੍ਹੀ ਤਾਂ ਰੱਖਣੀਆਂ ਪੈਣੀਆਂ। ਅਤੇ ਦੂਏ ਪਾਸੇ ਅਸਾਂ ਦੱਸਣੇ ਹਾਂ ਜਨਾਬ ਯੂਕੇ ਨੇ ਸ਼ਹਿਰ, ਅਤੇ ਯੂਕੇ ਨੇ ਸ਼ਹਿਰਾਂ ਵਿੱਚ ਜਿਹੜਾ ਸੁਸਨੇ ਉਦੋਂ ਸੌਂ ਕਿ ਪਤਾ ਲੱਗਣਾ ਜਨਾਬ ਕਿ ਇੱਥੇ ਪਬਲਿਕ ਟਰਾਂਸਪੋਰਟ ਇਹਨਾਂ ਨੇ ਬੱਸਾਂ ਜਾਂ ਟ੍ਰੇਨਸ ਜਾਂ ਟ੍ਰਾਮਸ ਜਾਂ ਅਤੇ ਸ਼ਾਪਿੰਗ ਸੈਂਟਰ ਹੈ, ਅਤੇ ਮੁਖਤਲਿਫ ਦਫ਼ਤਰ ਬਣੇ ਵੇ, ਯੂਨੀਵਰਸਿਟੀਆਂ ਜਿਹੜੀਆਂ ਜਾਂ ਉਹ ਵੀ ਬਣੀਆਂ ਜਾਂ ਰੈਸਟੋਰੈਂਟ ਬਣੇ ਵੇ। ਅੱਛਾ ਹੁਣ ਰੈਸਟੋਰੈਂਟ ਨਹੀਂ, ਇੱਥੇ ਜਿਹੜੀ ਯੂਕੇ ਨੇ ਸ਼ਹਿਰਾਂ ਵਿੱਚ ਅਤੇ ਪਾਕਿਸਤਾਨ ਨੇ ਸ਼ਹਿਰਾਂ ਨੇ ਖਾਣਿਆਂ ਨਾਲ ਇੱਕ ਡਿਫਰੈਂਟ ਜਿਹੜਾ ਸਭ ਤੋਂ ਬੜਾ ਡਿਫਰੈਂਸ ਹੈ ਨਾ ਉਹ ਇਹ ਹੈ ਸੰਗੀਓ ਕਿ ਪਾਕਿਸਤਾਨ ਵਿੱਚ ਤੁਸੀਂ ਕੀ ਖਾਣੇ ਲੱਭਣੇ ਉੱਥੇ ਨੇ, ਮਤਲਬ ਦੇਸੀ ਤੁਸੀਂ ਕੀ ਹੋਈ ਸਕਣਾ ਪਿਸ਼ਾਵਰੀ ਚੱਪਲ ਕਬਾਬ ਲੱਭੀ ਜਾਣਾ ਤੁਸੀਂ ਜਿਸ ਮਰਜ਼ੀ ਪਾਕਿਸਤਾਨ ਨੇ ਬੜੇ ਸ਼ਹਿਰਾਂ ਵਿੱਚੋਂ। ਅਤੇ ਅਗਰ ਤੁਸੀਂ ਕਰਾਚੀ ਨਹੀਂ, ਹੁਣ ਬਿਰਿਆਨੀ ਬੜੀ ਮਸ਼ਹੂਰ ਹੈ, ਤਾਂ ਕਰਾਚੀ ਨਹੀਂ ਬਿਰਿਆਨੀ ਜਿਹੜੀ ਆ ਉਹ ਤੁਸੀਂ ਪਿੰਡੀ ਤੋਂ ਲੱਭੀ ਜਾ ਸੀ ਤਾਂ ਹੋਈ ਸਕਣਾ ਪਿਸ਼ਾਵਰ ਤੋਂ ਲੱਭੀ ਗਏ ਸੀ, ਲਾਹੌਰ ਤੋਂ ਲੱਭੀ ਗਏ ਸੀ। ਲੇਕਿਨ ਯੂਕੇ ਵਿੱਚ ਥੋੜ੍ਹਾ ਜਿਹਾ ਵਰਸਟਾਈਲ ਕੰਮ ਹੋਈ ਜਾਣਾ, ਵਰਸਟਾਈਲ ਇਸ ਤਰ੍ਹਾਂ ਹੋਈ ਜਾਣਾ ਕਿ ਇੱਥੇ ਤੁਸੀਂ ਕਿ ਮੁਖਤਲਿਫ ਕੁਜ਼ੀਨ ਜਿਹੜੇ ਨਾ ਉਹ ਤੁਸੀਂ ਕਿ ਲੱਭਣੇ ਨੇ, ਮੁਖਤਲਿਫ ਕੌਮਾਂ ਨੇ ਲੋਕ ਤੁਸੀਂ ਕਿ ਇੱਥੇ ਨਜ਼ਰ ਰੱਖਣੇ ਨੇ। ਅਤੇ ਦੂਆ ਇਹ ਹੈ ਕਿ ਇੱਥੇ ਜਿਹੜੀਆਂ ਕੰਮਾਂ ਨੇ, ਬਿਜ਼ਨਸ ਨੇ, ਜੋਬਸ ਦੀਆਂ ਅਪਰਚੁਨਿਟੀਆਂ ਹੋਣੀਆਂ ਉਹ ਇਹਨਾਂ ਸ਼ਹਿਰਾਂ ਵਿੱਚ ਕਦਰੇ ਜ਼ਿਆਦਾ ਹੋਣੀਆਂ। ਅਤੇ ਲੇਕਿਨ ਸਕੂਨ ਜਿਹੜਾ ਹੋਣਾ ਉਹ ਥੋੜ੍ਹਾ ਜਿਹਾ ਮੰਮੀ ਕੀ ਲੱਗਣਾ, ਥੋੜ੍ਹਾ ਘੱਟ ਹੋਣਾ, ਕਿਉਂਕਿ ਅਫਰਾ ਤਫਰੀ ਹੋਣੀ, ਤੁਸੀਂ ਜਾ ਵਾਪਸ ਜਾਣਾ, ਵਾਪਸ ਹੱਸਣਾ, ਕਈ ਦਫ਼ਾ ਇਸ ਤਰ੍ਹਾਂ ਆਉਣਾ ਵੀ ਸਵੇਰੇ ਸਵੇਰੇ ਬੰਦਾ ਨਿਕਲੀ ਜਾਣਾ ਇੱਥੋਂ ਅਤੇ ਉਸ ਹਨੇਰਾ ਨਿਕਲਿਆ ਨਾ, ਹੁਣ ਕਹਿ ਸੂਗੀ ਪਤਾ ਜਿਹੜਾ ਸਿਆਲਾ ਸ਼ੁਰੂ ਹੋਈ ਜਾ ਸੀ, ਸਰਦੀਆਂ ਐਸਣ ਤਾਂ 4 ਵਜੇ 4:30 ਸੂਰਜ ਸਾਹਿਬ ਜਿਹੜੇ ਨੇ ਉਹ ਡੁੱਬੀ ਜਾਣੇ, ਜਿਹੜਾ ਸੂਰਜ ਗਰੂਪ ਹੋਈ ਜਾਣਾ ਤਾਂ ਫਿਰ ਬੰਦਾ ਇਹ ਕਰੀ ਸਕਣਾ ਉਹ ਆਕਸੀ ਯਾਰ ਮੈਂ 4:15 ਘਰੋਂ ਸ਼ਾਮੀ 4:15 ਸੂਰਜ ਗਰੂਬ ਹੋਈ ਗਿਆ, ਬੰਦੇ ਸਵੇਰੇ ਨਿਕਲਣ 6 ਉਹਨਾਂ ਨੇ ਸ਼ਿਫਟ ਹੋਣੀ ਹੈ, ਅਤੇ ਸੂਰਜ ਨਿਕਲਣਾ 8, ਅਤੇ ਸੁਬਾਹ 6 ਤੋਂ ਕਿੰਨੀ ਤਾਂ ਸ਼ਾਮੀ 6 ਜਾਂ 12 ਘੰਟੇ ਨੇ ਸ਼ਿਫਟ ਲਾਈ, ਅਤੇ ਸੂਰਜ ਤੱਕਣੇ ਵਾਸਤੇ ਵੀ ਉਹਨਾਂ ਕੀ ਕਈ ਵਾਰੀ ਵੀਕਐਂਡ ਨਾ ਇੰਤਜ਼ਾਰ ਕਰਨਾ ਪਈ ਜਾਣਾ, ਇਤਨੀ ਮਸਰੂਫ ਜਿਹੜੀ ਆ ਉਹ ਜ਼ਿੰਦਗੀ ਹੈ ਇੱਥੇ ਨੇ ਸ਼ਹਿਰਾਂ ਦੀ। ਮੈਂ ਵੀ ਬਹੁਤ ਬੋਲਣ ਨਹੀਂ ਪਿਆ ਸਾਂ, ਤਾਂ ਮੈਂ ਆਖਿਆ ਥੋੜ੍ਹਾ ਜਿਹਾ ਘੱਟ ਕਰਾਂ ਤਾਂ ਕਿ ਤੁਸੀਂ ਥੋੜ੍ਹਾ ਮਿਊਜ਼ਿਕ ਵੀ ਸੁਣਾ। ਅਤੇ ਨਾਲ ਹੁਣ ਤੱਕੋ ਬਹੁਤ ਸਾਰੇ ਲੋਕ ਜਿਹੜੇ ਗ੍ਰਾਂ ਤੋਂ ਸ਼ਹਿਰ ਵਾਲੇ ਪਾਸੇ ਜਾਣਾ ਸ਼ੁਰੂ ਕਰਨੇ, ਉਹਨਾਂ ਕੀ ਗ੍ਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਇਹ ਨਹੀਂ ਕਿ ਉਹ ਚੰਗੀ ਨਹੀਂ ਲੱਗਣੀ ਉਹਨਾਂ ਕੀ, ਲੇਕਿਨ ਉਹਨਾਂ ਨੇ ਕੁਝ ਮਜਬੂਰੀਆਂ ਹੋਣੀਆਂ। ਹੁਣ ਪਾਕਿਸਤਾਨ ਜੇ ਕਿਸੋਂ ਤਾਂ ਹੁਣੇ ਉਹ ਨੌਜਵਾਨ ਜਿਹੜੇ ਨੇ ਉਹ ਅਗਰ ਗ੍ਰਾਂ ਵਿੱਚ ਰਹਿਣੇ ਪਏ ਤਾਂ ਉਹ ਬੜੇ ਸ਼ਹਿਰ ਜਿਹੜੇ ਵੇ, ਰਾਵਲਪਿੰਡੀ ਹੈ, ਲਾਹੌਰ ਹੈ, ਇਸਲਾਮਾਬਾਦ ਹੈ, ਕਰਾਚੀ ਹੈ, ਫੈਸਲਾਬਾਦ ਹੈ, ਅਤੇ ਉੱਥੇ ਉਹ ਕਿਉਂ ਜਾਣੇ? ਕਿਉਂਕਿ ਉਹਨਾਂ ਨੇ ਮਜਬੂਰੀ ਹੋਣੀ, ਜਾਂ ਤਾਂ ਕੋਈ ਆਪਣੀ ਨੌਕਰੀ ਨੇ ਸਿਲਸਿਲੇ ਵਿੱਚ ਜਾਣਾ, ਜਾਂ ਆਪਣੀ ਤਾਲੀਮ ਵਾਸਤੇ ਜਾਣਾ, ਅਤੇ ਜਾਂ ਕੋਈ ਕਾਰੋਬਾਰ ਨੇ ਇਸ ਸਿਲਸਿਲੇ ਵਿੱਚ ਜਾਣਾ, ਅਤੇ ਜਾਂ ਉਸਕੀ ਕੋਈ ਸਿਹਤ ਨੇ ਮਸਾਇਲ ਹੋਣੇ, ਜਿਹੜੇ ਕਿ ਬੁਨਿਆਦੀ ਸਹੂਲਤਾਂ ਅਗਰ ਉੱਥੇ ਗ੍ਰਾਂ ਵਿੱਚ ਉਸ ਛੋਟੇ ਏਰੀਏ ਵਿੱਚ ਕੋਈ ਨਹੀਂ, ਤਾਂ ਉਹ ਉਸਕੀ ਉੱਥੇ ਜਾਣਾ ਪੈਣਾ। ਅਤੇ ਲੇਕਿਨ ਗੱਲ ਇਹ ਹੈ ਕਿ ਹੁਣ ਮੁਲਕ ਬੰਦਾ ਬਦਲੀ ਕਿੰਨਾ, ਲੇਕਿਨ ਇਨਸਾਨੀ ਜਿਹੜੀ ਜ਼ਰੂਰਤ ਹੈ ਉਹ ਤਾਂ ਬੰਦੇ ਨੇ ਕਦੇ ਵੀ ਨਹੀਂ ਬਦਲਣੀ। ਮਸਲਨ ਹੁਣ ਤੁਸੀਂ ਭਾਵੇਂ ਪਾਕਿਸਤਾਨ 'ਚੋਂ ਤਾਂ ਭਾਵੇਂ ਤੁਸੀਂ ਇੰਗਲੈਂਡ 'ਚੋਂ, ਜਿਹੜੀਆਂ ਸੁਣੀਆਂ ਬੁਨਿਆਦੀ ਸਹੂਲਤਾਂ ਹਨ ਉਹ ਤਾਂ ਤੁਸੀਂ ਉੱਥੇ ਹੀ ਆਗੇ, ਤੁਸੀਂ ਕੀ ਆਪਣਾ ਆਪ ਖਾਣ ਪੀਣ ਤਾਲੀਮ ਸਿਹਤ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਨਾਲ ਕਿੰਨੀ ਕਿੰਨੀ ਤਾਂ ਟੁਰਨਾ ਪੈਣਾ, ਅਤੇ ਦੂਆ ਜਿਹੜੇ ਮੌਕੇ ਹੋਣੇ ਉਹ ਤੁਸੀਂ ਕੀ ਆਪੋ ਲੋੜਨੇ ਪੈਣੇ, ਭਾਵੇਂ ਜਿਤਨਾ ਮਰਜ਼ੀ ਅੱਛਾ ਮਾਹੌਲ ਹੋਵੇ, ਅਤੇ ਆਪੇ ਕੀ ਕੁਝ ਨਾ ਕੁਝ ਕਰਨਾ ਪੈਣਾ ਤਾਂ ਹੀ ਬੰਦਾ ਕੁਛ ਅਜਿਹੀ ਕਰਨਾ।

ਉਹਨਾਂ ਦੀ ਤਬੀਅਤ 'ਚ ਇੱਕ ਖਾਸ ਕਿਸਮ ਦੀ ਬੇਕਰਾਰੀ ਸੀ ਅਤੇ ਇਸੇ ਵਜ੍ਹਾ ਤੋਂ ਉਹ ਕਿਸੇ ਇੱਕ ਪੇਸ਼ੇ ਜਾਂ ਕਿਸੇ ਇੱਕ ਜਗ੍ਹਾ ਮਹਦੂਦ ਰਹਿਣ ਵਾਲੇ ਇਨਸਾਨ ਨਹੀਂ ਸੀ। 1928 'ਚ ਉਹਨਾਂ ਦੀ ਅਦਬੀ ਜ਼ਿੰਦਗੀ ਨਾਲ ਆਗਾਜ਼ ਮੁਖਤਲਿਫ ਮੁਸ਼ਾਇਰਿਆਂ ਤੋਂ ਹੋਇਆ ਅਤੇ ਕੁਝ ਅਰਸੇ ਬਾਅਦ ਉਹ ਬੰਬਈ ਚਲੇ ਗਏ, ਕਿਉਂਕਿ ਉਸ ਟਾਈਮ ਇੰਡੀਆ ਪਾਕਿਸਤਾਨ ਇੱਕ ਹੀ ਸੀ ਤਾਂ ਜਿੱਥੇ ਫਿਲਮੀ ਦੁਨੀਆ ਨਾਲ ਵਾਬਸਤਾ ਹੋਏ। ਲੇਕਿਨ ਬਿਲਾਖਰ ਉਹਨਾਂ ਦਾ ਦਿਲ ਜਿਹੜਾ ਉਹ ਆਪਣੀ ਜ਼ਬਾਨ, ਆਪਣੇ ਲੋਕਾਂ ਅਤੇ ਆਪਣੇ ਇਲਾਕੇ ਆਸਤੇ ਉਹਨਾਂ ਕੀ ਵਾਪਸ ਹੱਸਣਾ ਪਿਆ ਔਰ ਆਪਣੇ ਇਲਾਕੇ ਉਹਨਾਂ ਕੀ ਵਾਪਸ ਆਉਂਦਾ। ਤਾਂ ਇਹ ਐਸੀ ਵਾਪਸੀ ਸੀ ਕਿ ਜਿਹੜੀ ਉਹਨਾਂ ਨੇ ਸ਼ਾਇਰੀ ਵਾਸਤੇ ਉਹਨਾਂ ਨੇ ਜਿਹੜਾ ਅਦਬੀ ਖਿਦਮਾਤ ਹਨ ਉਸਨੇ ਵਿੱਚ ਬੜਾ ਅਹਿਮ ਕਿਰਦਾਰ ਇਸ ਨਾਲ ਸਾਬਤ ਹੋਇਆ। ਅਤੇ ਬਾਕੀ ਸਦੀਕੀ ਹੋਰਾਂ ਦੀ ਜ਼ਿੰਦਗੀ ਵਿੱਚ ਰੇਡੀਓ ਪਾਕਿਸਤਾਨ ਰਾਵਲਪਿੰਡੀ ਨਾਲ ਬੜਾ ਕਿਰਦਾਰ ਹੈ, ਕਿਉਂਕਿ ਉਹਨਾਂ ਇੱਕ ਤਵੀਲ ਅਰਸੇ ਤੱਕ ਰੇਡੀਓ ਨਾਲ ਉਹਨਾਂ ਦੀ ਵਾਬਸਤਗੀ ਰਹੀ। ਅਤੇ ਜੇ ਅਸਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਉਰਦੂ ਅਤੇ ਪਟਵਾਰੀ ਡਰਾਮੇ ਉਹਨਾਂ ਲਿਖੇ, ਗੀਤ ਲਿਖੇ, ਅਤੇ ਆਪਣੀ ਸ਼ਾਇਰੀ ਨਜ਼ਰੀਏ, ਸਕਾਫਤੀ ਜ਼ਬਾਨ ਨਜ਼ਰੀਏ, ਆਪਣੀ ਸ਼ਾਇਰੀ ਨਜ਼ਰੀਏ, ਮਕਾਮੀ ਜ਼ਬਾਨ ਨਜ਼ਰੀਏ ਅਤੇ ਸਕਾਫਤ ਉਹਨਾਂ ਆਪਣੀ ਸ਼ਾਇਰੀ ਨਜ਼ਰੀਏ, ਮਕਾਮੀ ਜ਼ਬਾਨ ਨਜ਼ਰੀਏ ਜਿਹੜਾ ਨਾ ਸਕਾਫਤ ਕੀ ਲੋਕਾਂ ਤੱਕ ਪਹੁੰਚਾਇਆ। ਤਾਂ ਇਹਨਾਂ ਪਟਵਾਰ ਨੇ ਆਮ ਬੰਦੇ ਦਿਹਾਤੀ ਜ਼ਿੰਦਗੀ ਅਤੇ ਮੁਹੱਬਤ, ਜੁਦਾਈ, ਮੌਸਮ, ਰਿਸ਼ਤੇ ਅਤੇ ਜਿਹੜੇ ਸਾਡੇ ਮੁਕਾਮੀ ਅਹਿਸਾਸਾਤ ਹੋਣੇ ਅਤੇ ਉਹਨਾਂ ਕੀ ਸ਼ਾਇਰੀ ਨੇ ਜ਼ਬਾਨ ਦਿੱਤੀ। ਅੱਛਾ, ਤੁਸੀਂ ਕਿ ਮਜ਼ੇ ਨਿਕਾਲੇ ਦੱਸਾਂ ਕਿ ਪਟਵਾਰੀ ਨਾਲ ਜਿਹੜਾ ਪਹਿਲਾ ਮੁਸਤਨਦ ਆ ਜਿਸਕੇ ਆਣੇ ਉਹ ਬਾਕਾਇਦਾ ਸ਼ੇਰੀ ਮਜਮੂ ਹੈ, ਉਹ ਵੀ ਬਾਕੀ ਸਦੀਕੀ ਹੋਰਾਂ ਨੇ ਹੀ ਨਾਂ ਹੈ, ਜਿਸਦਾ ਨਾਮ ਹੈ ਕੱਚੇ ਘੜੇ। ਅਤੇ 1967 'ਚ ਉਹ ਮਜਮੂਆ ਛਾਇਆ ਹੋਇਆ ਅਤੇ ਪਟਵਾਰੀ ਨਾਲ ਇਹ ਆਖਿਆ ਜਾਣਾ ਕਿ ਬਾਕਾਇਦਾ ਪਹਿਲਾ ਸ਼ੇਰੀ ਮਜਮੂ ਹੈ। ਅਤੇ ਉਰਦੂ ਵਿੱਚ ਵੀ ਉਹਨਾਂ ਨੇ ਕਲਾਮ ਜਿਹੜੇ ਨੇ ਉਹ ਮੌਜੂਦ ਹਨ, ਲੇਕਿਨ ਅੱਜ ਨਾ ਪ੍ਰੋਗਰਾਮ ਸਾਡਾ ਸਿਰਫ ਪਟਵਾਰੀ ਨੇ ਵਾਲੇ ਨਾਲ ਔਰ ਪਟਵਾਰ ਨੇ ਵਾਲੇ ਨਾਲ ਹੈ। ਅਤੇ ਉਹਨਾਂ ਦੀ ਸ਼ਾਇਰੀ 'ਚ ਮੁਸ਼ਕਲ ਅਲਫਾਜ਼ ਜਿਹੜੇ ਸਨ ਉਹ ਘੱਟ ਅਤੇ ਬਨਾਵਟੀ ਗੱਲਾਂ ਜਿਹੜੀਆਂ ਉਹ ਵੀ ਬਹੁਤ ਘੱਟ ਨਜ਼ਰ ਰੱਖਣੀਆਂ। ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਹਮੇਸ਼ਾ ਸਾਡੇ ਕੀ ਅਹਿਸਾਸ, ਤਜਰਬਾ, ਜ਼ਿੰਦਗੀ ਦੀ ਸੱਚਾਈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਿਆਦਾ ਨਜ਼ਰ ਰੱਖਣੀਆਂ। ਇਹ ਸਾਦਗੀ ਬਾਕੀ ਸਦੀਕੀ ਸਾਹਿਬ ਨੇ ਜਿਹੜੀ ਸ਼ਾਇਰੀ ਹੈ ਉਹਨਾਂ ਦੀ ਸਭ ਤੋਂ ਬੜੀ ਤਾਕਤ ਸੀ। ਅਤੇ ਬਿਰਆਖਰ ਜਿਹੜਾ ਬੰਦਾ ਇਸ ਦੁਨੀਆ ਪਰ ਆਇਆ ਉਸ ਵਾਪਸ ਵੀ ਜਾਣਾ ਹੋਣਾ। ਅਤੇ 8 ਜਨਵਰੀ 1972 ਬਾਕੀ ਸਦੀਕੀ ਹੋਰੀ ਇਸ ਦੁਨੀਆ ਫਾਨੀ ਤੋਂ ਰੁਖਸਤ ਹੋਏ। ਅਤੇ ਉਹਨਾਂ ਦੀ ਤਦਫੀਨ ਜਿਹੜੀ ਹੈ ਉਹਨਾਂ ਨੇ ਆਪਣੇ ਇਲਾਕੇ ਸਾਮ ਵਿੱਚ ਜਿਹੜਾ ਕਿ ਰਾਵਲਪਿੰਡੀ ਵਿੱਚ ਹੈ ਉੱਥੇ ਹੋਈ। ਅਤੇ ਮਗਰ ਕਿਆਣੇ ਕਿ ਜਾਣੇ ਵੇਲੇ ਉਹ ਐਸਾ ਅਦਬੀ ਸਰਮਾਇਆ ਛੋੜੀ ਗਏ ਜਿਹੜਾ ਅੱਜ ਵੀ ਉਹਨਾਂ ਦੀਆਂ ਉਹਨਾਂ ਨੇ ਨਾਏ ਕਿ ਉਸ ਜ਼ਿੰਦਾ ਰੱਖਿਆ ਵਾ। ਬਾਕੀ ਸਿੱਕੀ ਹੋਰਾਂ ਨੇ ਜਿਹੜੀ ਕਿਤਾਬ ਹੈ ਕੱਚੇ ਘੜੇ ਉਸਨੇ 'ਚ ਇੱਕ ਕਲਾਮ ਉਹਨਾਂ ਨਾਲ ਮਿਕੀ ਚੰਗਾ ਲਗਾ ਅਤੇ ਮੈਂ ਆਖਿਆ ਇਸ ਨਾਲ ਸ਼ੇਅਰ ਕਰਨੇ ਹਾਂ ਕਿ ਸਰਗੀ ਨਾ ਵੇਲਾ ਹੋਇਆ ਜਾਗ ਪਈਆਂ ਗਲੀਆਂ ਕਿਸੇ ਆਣ ਬੁਲਾਣ ਪੀਆਂ ਅਠਾਨੀਆਂ ਟਲੀਆਂ ਨੇਰੇ ਨੇਰੇ ਚੋਰੀ ਚੋਰੀ ਥੋਰੀਆਂ ਨੇ ਭਾਰ ਲੱਦੇ ਟਲੀਆਂ 'ਚ ਸਾਹ ਰੱਖੇ ਰੱਸੀਆਂ 'ਚ ਦਿਲ ਬੱਧੇ ਦਿਲ ਨੀਆਂ ਸਦਰਾਂ ਕਜਾਵੇ ਨਾਲ ਵਲੀਆਂ ਸਰਗੀ ਨਾ ਵੇਲਾ ਹੋਇਆ ਜਾਗ ਪੀਆਂ ਗਲੀਆਂ ਕਿਆ ਬਾਤ ਹੈ। ਬਾਕੀ ਸਿੱਕੀ ਸਾਹਿਬ ਦੀ ਜ਼ਿੰਦਗੀ ਜਿਹੜੀ ਆ ਉਹ ਬਿਲਕੁਲ ਇਸ ਤਰ੍ਹਾਂ ਨੇ ਜਜ਼ਬਿਆਂ ਤੋਂ ਭਰੀ ਸਾੜ ਕੇ ਨਜ਼ਰ ਰੱਖਣੀ। ਬਾਕੀ ਸਿੱਖੀ ਸਾਹਿਬ ਸਿਰਫ ਇੱਕ ਸ਼ਾਇਰ ਨਹੀਂ ਸੀ ਬਲਕਿ ਪਟਵਾਰ ਨਹੀਂ ਆਵਾਜ਼ ਸੀ, ਇੱਕ ਐਸੀ ਆਵਾਜ਼ ਜਿਹੜੀ ਵਕਤ ਗੁਜ਼ਰਨੇ ਨੇ ਨਾਲ ਅੱਜ ਵੀ ਮੌਜੂਦ ਹੈ। ਅਤੇ ਅੱਜ ਨੇ ਇਸ ਪ੍ਰੋਗਰਾਮ ਵਿੱਚ ਬਾਕੀ ਸਿੱਖੀ ਸਾਹਿਬ ਕੀ ਕਿਆਣੇ ਕਿ ਖਰਾਜ ਤਹਿਸੀਨ ਪੇਸ਼ ਕਰਨੇ ਵਾਸਤੇ ਆਪਣੇ ਸੈਗਮੈਂਟ 'ਚ ਅਸਾਂ ਸ਼ਾਮਿਲ ਕੀਤਾ। ਅਤੇ ਅਸਾਂ ਵੀ ਕੋਸ਼ਿਸ਼ ਇਹ ਕਰਨੇ ਹਾਂ ਕਿ ਪਟਵਾਰੀ ਜ਼ਬਾਨ ਵਾਸਤੇ, ਪਟਵਾਰ ਨੇ ਕਲਚਰ ਵਾਸਤੇ ਜਿੱਥੇ ਵੀ ਅਸਾਂ ਕੁਛ ਕਰਨੇ ਜੋਗੇ ਥੇ ਹਾਂ ਤਾਂ ਅਸਾਂ ਕੁਝ ਨਾ ਕੁਝ ਲਾਜ਼ਮੀ ਕਰੀਏ। ਅਤੇ ਬਾਕੀ ਤੁਸਾਂ ਵੀ ਅਗਰ ਕੁਝ ਕਰੀ ਸਕਣੇ ਹੋ ਤਾਂ ਜ਼ਰੂਰ ਕੁਝ ਕਰੋ। ਇਸ ਸਬਰ ਅਸਾਂ ਇੱਕ ਪੂਰਾ ਪ੍ਰੋਗਰਾਮ ਆ ਪਹਿਲਾਂ ਵੀ ਕਰੀ ਚੁੱਕੇ ਹਾਂ ਕਿ ਕੋਸ਼ਿਸ਼ ਕਰੋ ਕਿ ਪਟਵਾਰੀ ਬੋਲੋ, ਪਟਵਾਰੀ ਲਿਖੋ। ਅਤੇ ਆਪਣੇ ਬੱਚਿਆਂ ਕੀ ਜਿਹੜੇ ਸਪੈਸ਼ਲੀ ਅਸਾਂ ਪਰਦੇਸ ਜਾਂ ਤਾਂ ਅਸਾਂ ਵਾਸਤੇ ਥੋੜ੍ਹਾ ਜਿਹਾ ਇੱਕ ਮੁਸ਼ਕਲ ਹੋਈ ਜਾਣਾ ਕਿ
ਬੱਚਿਆਂ ਨਾਲ ਪਟਵਾਰੀ 'ਚ ਗੱਲ ਕਰਨਾ, ਕਿਉਂਕਿ ਬੱਚੇ ਇੱਥੇ ਨੇ ਇੰਗਲਿਸ਼ ਨੇ ਇਲੇ ਹੋਣੇ ਅਤੇ ਇੰਗਲਿਸ਼ ਜ਼ਬਾਨ ਜਿਹੜੀ ਆ ਉਹ ਇਸਨੇ 'ਚ ਕੋਈ ਸ਼ੱਕ ਨਹੀਂ ਕਿ ਉਹ ਇੱਕ ਐਸੀ ਜ਼ਬਾਨ ਹੈ ਕਿ ਜਿਹੜੀ ਵਕਤ ਦੀ ਜ਼ਰੂਰਤ ਹੈ, ਔਰ ਜਿਸਲੇ ਅਸਾਂ ਇਸ ਮੁਲਕ 'ਚ ਰਹਿਣੇ ਪਿਆ ਤਾਂ ਇੱਥੇ ਉਹ ਲਾਜ਼ਮੀ ਵੀ ਹੈ, ਲੇਕਿਨ ਆਪਣੀ ਜਿਹੜੀ ਬੁਨਿਆਦ ਹੈ ਉਸਨੇ ਨਾਲ ਬੰਦੇ ਕੀ ਲਾਜ਼ਮੀ ਜੁੜਿਆ ਰਹਿਣਾ ਚਾਹੀਦਾ। ਤਾਂ ਬੁਨਿਆਦ ਨਾਲ ਜੁੜਨੇ ਦੀ ਗੱਲ ਜਿਹੜੀ ਹੈ ਉਹ ਇਸ ਤੋਂ ਬਿਹਤਰ ਤਰੀਕੇ ਨਾਲ ਨਹੀਂ ਹੋਈ ਸਕਣੀ ਕਿ ਅਸਾਂ ਆਪਣੇ ਬੱਚਿਆਂ ਕੀ ਆਪਣੀ ਜਿਹੜੀ ਜ਼ਬਾਨ ਹੈ ਉਰਦੂ ਹੈ ਪਠਵਾਰੀ ਹੈ ਜਾਂ ਜਿਸ ਵੀ ਇਲਾਕੇ 'ਚ ਤੁਸੀਂ ਬਿਲੋਂਗ ਕਰਨੇ ਹੋ ਲੋਕਲ ਜ਼ਬਾਨਾਂ ਜਿਹੜੀਆਂ ਉਹ ਲਾਜ਼ਮੀ ਤੁਸੀਂ ਸਿਖਾਓ।

ਬਹਿਰਾਲ ਹੁਣ ਕਾਫੀ ਦੇਰ ਹੋ ਗਈ ਗੱਪ ਸ਼ਪ ਸੁਣਨ ਲਾਣੇ ਪਿਆ ਤੇ ਹੁਣ ਇੱਕ ਛੋਟਾ ਜਿਹਾ ਗੀਤ ਸੁਣ ਕੇ ਸੁਣਾਉਣੇ ਆ। ਤੇਰੀਆਂ ਰੀਸਾਂ ਕੌਣ ਕਰੇ ਛਲੜੇ ਛੜੇ ਵਾਲ, ਔਰ ਇਹ ਗੀਤ ਸੁਣੋ ਉਸ ਤੋਂ ਬਾਅਦ ਵਾਪਸ ਆਓ ਤੇ ਫਿਰ ਸੁਣਨ ਲਈ ਤੁਸੀਂ ਗੱਪ ਸ਼ਪ ਆਪਣੀ ਸ਼ੁਰੂ ਕਰਨੇ ਆ ਗ੍ਰਾਂ ਔਰ ਸ਼ਹਿਰ ਨੇ ਜ਼ਿੰਦਗੀ ਨੇ ਬਾਰੇ ਨਾਲ।

हाँ जी जनाब, तेरियां रीसां कौन करे। ते बिल्कुल जनाब, उसनियां रीसां नहीं होई सकनियां। ते मैं सुना अपना दोस्त सुना मेजबान बासर राजा एक बार फिर सुना की खुश आमदीद आना जी सुने अपने प्रोग्राम पटवारी बैठक च। ते अज ना जड़ा सड़ा मौजू है वो ग्रां और शहर नी जिंदगी ने वाले नाल है। ते ग्रां नी जिंदगी जड़ी है वो कुछ आने चंगी होनी, कुछ लोग आने शहर नी जिंदगी जी है वह बहुत चंगी होनी, जिसने बड़ी चस आनी है, बड़ी सहूलत शहूलत होनी। तो मैं आखिया चलो अच्छ सारा कि जरा जिसकी आने ना इंग्लिश पर डी कोड करने जी भाई ये कह बाने शहर आए तो कह बाने ग्रां आए उसने भी तुसा भी अपना हिस्सा जरा वो गिनी सकने। उस कॉल कर सकने 01157100971। तो इसे नंबर है पर उस मैसेज भी करी सकने, सारा व्हाट्सएप भी इसे पर मौजूद है। तो इस हवाले न अगर कोई भी गलबात करनी तो नंबर सवा यकीन नोट करी दा उसी, अगर नहीं किया तो मैं एक दफा फिर रिपीट करी छोड़ना 01157100971। अच्छा जी, बहुत संजीदा गल्ला हुई गई। असं ट्राइबूट पेश किया, खराज तहसीन पेश किया बाकी सदीकी साहब की, तो उस तो बाद वापस उसने अपना जो टॉपिक है सड़ा उसने पर सड़ा टॉपिक आज ना एसी के ग्रां और शहर की जिंदगी। तो उसने जो खुराक की गल करी है, खाने पीने की गल करी है, तो जो पाकिस्तान ने ग्रां है उत्थे ने खाने क्या ही बात है, पाकिस्तान ने ग्रां ने खाने नहीं है पटवार नहीं तो क्या ही बात। तो ग्रां ने जो खाने में उसने सारे तो पहले जी चीज़ तुसेंगी याद दसनी मिगी मैसेज करी दसी सकने हो, लेकिन मैं तुसेंगी दसना मिगी सारे तो पहले याद दसना है साग। साग जनाब लस्सी आला होवे या दूआ होवे, फिर अपू सागे ने बने हुए पराठे, ते मक्के नी रोटी, लस्सी, दही, ते करैना दुध। क्या बात है, करैना दुद्ध नाल दद्दे दद्दे कदे खाधे तुसें? देसी घ्यो जिल्लै बनाने होने सी ना माइयां बुढ़ियां, ते ओह् दद्दे कड्ढी देनियां होनियां असियां। ते जे तुसेंगी नहीं पता दद्दिया ना ते कह की सकने आ फिर। तो जनाब खाने पीने से ताज़ा सब्जियां होनी, तकरीबन ग्रां ने माहौल च यही होना कि घरै ने अंदर लोगों या घरै नाल जी उन्होंने बाड़ी होनी, जड़ा कोई उन्होंने बन्ना छन्ना जिते सांझा होना उत्थें उन्हें लाए होने कोई थूम प्याज सब्जियां मुख्तलिफ किस्म दियां, बाग लगे होने। तो पुराने ग्रामा जिस जाओ तो खूह नहीं होने जो गेड़ने वाले, हाँ जी उसने नाल एक जानवर है कि बनी तो खूह गेड़ने होने से। तो ये ग्रानियाँ ऐसा गल्ला जड़ियाँ कि अजकल ने दौर नहीं मिलनिया। तो दुए पास संघी उस गल करने कि यूके ने ग्रां नहीं, तो यूके ने ग्रां नहीं भी सारी गल है जी, इन्होंने भी एक तहजीब है, इन्होंने भी एक ऐसा है जिते यह भी सोचने उस भाई यार असा की बचपन च ना इस चीज़ की बड़ी चस आनी सी। तो इन्होंने जो मशहूर चीज़ है वह असा की है लभी है कि इन्होंने एक होना है संडे रोस्ट, यहाँ इतवारें आई थिंक करने होने जी, इतवारें ना भी हो लेकिन उसका ना ही है संडे रोस्ट। ताज़ा सब्जियां होनी, तो फार्म शॉप्स इन्होंने बनिया होनी, इस तो बाद होम मेड प्रोडक्ट्स जड़ियाँ वो होनी। इन्होंने अपने छोटे छोटे बाजार लगे होने, इतने भी असं कई दफा कंट्री साइड अब जाने उत्थे असं तकने इन्होंने बाजार जड़े वो लगे होने, कार बूट सेल्स लगे होनी, तो डिफरेंट या मुख्तलिफ जिसके आने ना टी नियाँ तो कॉफी ने स्टॉल्स जड़े ना वह भी उसने विच लगे होने, केक शॉपां मुख्तलिफ बनिया होनी। ते बाकी जड़ा इन्होंने कंट्री साइड अगर तुम जाने हो तो उत्थें ना की फूड कल्चर जड़ा इन्होंने सौ की नज़र आसी पब्स वगैरह या फिर जड़े इन्होंने कोई रवायती फूड है फिश एंड चिप्स है उस की लाजमी नज़र आसी जिते भी जाने हो। तो हूँ जो पाकिस्तान ने शहर की गल करिए तो असं जरा पहले ग्रां की गल की, तो ला साग तो मक्के की रोटी लस्सी दही ये सारा कुछ याद आया। जल्द शहर की गल करने तो फिर एक दफ़ा मुँह च पानी आ जाना, बंदा आना कि बिरयानी नियारी तो पाए कबाब हैं क्या वा। तखो ना जे कराची की गल करो तो कराची की बिरयानी जी है वो बड़ी मशहूर है, बंदा एक दफा जिस कराची ने बिरयानी नहीं खाधी ना वो उस कुछ भी नहीं खाता। तो वैसे बिरयानी जी है वो कराची नहीं और लाहौर नहीं, दोवे ना एक अपना अपना टेस्ट है, दोए मजे नहीं होनी ना। फिर उस तो बाद लाहौर ने जोड़े पाए वे वो पाकिस्तान ने एक खास पहचान है, इतने भी ईवन इंग्लैंड भी लोग जड़े वो पाकिस्तानी टेस्ट लौड़ने होने, पाए हो गया नियारी हो गई। फिर कुछ लोग सिरी पाए जड़ा उसकी बड़ा कहने के वो ज़्यादा इसकी अच्छा समझने के सिरी और पाए दोए मिक्स हुए उनके क्या बात है। फिर पेशावर ने चपली कबाब, मैं आना जी कि कोई कोना ऐसा छोड़िया को नहीं पाकिस्तान ना जिथे ना फूड असा डिस्कस ना किया हुआ, कितनी चस आनी चपली कबाब नहीं जो पेशावर साइड पर बनने। तो फिर यह जी फिश फ्राई करने का तरीका होना हर इलाके ना अपना अपना तरीका है, हर इलाके की अपनी अपनी डिश है, तो उसने भी एक खास किस्म का टेस्ट जड़ा है ना उस की नज़र हसना है। इस तो बाद जो पाकिस्तान ने शहरों में उसकी स्ट्रीट फूड नज़र हसनी,
ਸਟਰੀਟ ਫੂਡ ਹੈ, ਦਹੀਂ ਭੱਲੇ ਹੋਈ ਗਏ, ਚਨਾ ਚਾਟ ਹੋਈ ਗਿਆ, ਕੋਈ ਗੋਲ ਗੱਪਿਆਂ ਕੀ ਪਸੰਦ ਕਰਨਾ ਹੈ, ਤਾਂ ਹਰ ਬੰਦੇ ਦੀ ਆਪਣੀ ਆਪਣੀ ਚੋਇਸ ਹੈ ਜਿਸ ਤਰ੍ਹਾਂ ਬੰਦਾ ਈਜ਼ੀ ਰਹਿਣਾ। ਤਾਂ ਸੰਗੀਓ ਜੇ ਹੁਣ ਅਸੀਂ ਥੋੜ੍ਹੇ ਜਿਹੇ ਫਿਰੀਆ ਯੂਕੇ ਵਾਲੇ ਪਾਸੇ, ਤਾਂ ਯੂਕੇ ਦੇ ਸ਼ਹਿਰਾਂ ਵਿੱਚ ਤਾਂ ਬਹੁਤ ਸਾਰੇ ਮੇਲੇ ਨੇ, ਕਿਉਂਕਿ ਇੱਥੇ ਸੰਗੀ ਪਾਕਿਸਤਾਨੀ ਜਿੰਨੀਆਂ ਚੀਜ਼ਾਂ ਮੈਂ ਸੰਗੀ ਗਣਾਈਆਂ ਨਾ, ਇਹ ਸਾਰੀਆਂ ਲੱਭੀ ਜਾਣੀਆਂ, ਬਿਰਿਆਨੀ, ਪਾਏ, ਨਿਹਾਰੀ, ਇਹ ਸਭ ਕੁਝ ਦੇਸੀ ਸਾਰੀਆਂ ਕੁਜ਼ੀਨਾਂ ਲੱਭੀ ਜਾਣੀਆਂ ਸੰਗੀ। ਲੇਕਿਨ ਇੱਕ ਹੋਰ ਜਿਹੜੀ ਖਾਸ ਗੱਲ ਹੈ ਨਾ ਇੱਥੇ, ਕਿਉਂਕਿ ਇਹ ਹੈ ਮਲਟੀ ਕਲਚਰਲ ਸੁਸਾਇਟੀ ਹੈ, ਇੱਥੇ ਸੰਗੀ ਚਾਈਨੀਜ਼ ਕੁਜ਼ੀਨ ਜਿਹੜੀ ਹੈ ਉਹ ਲੱਭੀ ਜਾ ਸੀ, ਇਟਾਲੀਅਨ ਲੱਭੀ ਜਾ ਸੀ, ਅਫਰੀਕਨ ਲੱਭੀ ਜਾ ਸੀ, ਜੇ ਇੱਥੇ ਨੇ ਤੁਸੀਂ ਫਿਸ਼ ਐਂਡ ਚਿਪਸ ਟਰਾਈ ਕਰਨੇ ਨੇ ਉਹ ਸੰਗੀ ਲੱਭੀ ਜਾ ਸਨ, ਇੰਡੀਅਨ ਕੁਜ਼ੀਨ ਹੈ, ਪਾਕਿਸਤਾਨੀ ਹੈ, ਇਸ ਤੋਂ ਬਾਅਦ ਤੁਰਕਿਸ਼ ਹੈ, ਦੁਨੀਆਂ ਨੇ ਕਿਸੇ ਕੋਨੇ ਨਹੀਂ ਕੋਈ ਸ਼ਾਇਦ ਅਗਰ ਤੁਸੀਂ ਕਹਾਣੀ ਦੇ ਯੂਕੇ ਦੇ ਸ਼ਹਿਰਾਂ 'ਚ ਸੰਗੀ ਲਾਜ਼ਮੀ ਲੱਭੀ ਜਾ ਸੀ। ਹੁਣ ਤੱਕ ਨੋਟਿੰਗਮ ਸਾਡਾ ਬੜਾ ਸੋਹਣਾ ਜਿਹਾ ਇੱਕ ਸ਼ਹਿਰ ਹੈ, ਨਿੱਕਾ ਜਿਹਾ ਸ਼ਹਿਰ ਹੈ, ਲੇਕਿਨ ਇੱਥੇ ਵੀ ਤੁਸੀਂ ਕਿ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਭੀ ਜਾਣੀਆਂ, ਬਸ ਟਰਾਈ ਕਰਨਾ ਚਾਹੀਦਾ। ਮੈਂ ਵੈਸੇ ਆਪੋ ਜ਼ਾਤੀ ਤੌਰ ਉੱਪਰ ਇਸ ਚੀਜ਼ ਨੇ ਆਖੀ ਛਾਂ ਕਿ ਖਾਲੀ ਆਪਣੇ ਦੇਸੀ ਖਾਣੇ ਜਿਹੜੇ ਨਾ ਉਹ ਖਾਓ ਚੰਗਾ ਹੋਣਾ, ਲੇਕਿਨ ਇਹ ਜਿਹੜੀਆਂ ਨਾਲ ਕੁਜ਼ੀਨ ਹੋਣੀਆਂ ਨਾ ਦੁਨੀਆਂ, ਚਾਈਨੀਜ਼ ਹੋ ਗਈਆਂ, ਜੈਪਨੀਜ਼ ਹੋ ਗਈਆਂ, ਇਹ ਹੁਣ ਆਪਣੇ ਆਪਣੇ ਟੇਸਟ ਹਿਸਾਬ ਹੈ, ਵਿਚਾਰੀ ਗੱਲ ਅਸਾਂ ਬੀਂਗ ਆ ਮੁਸਲਿਮ ਹਲਾਲ ਨੇ ਪਾਸੇ ਜਾਣੇ ਹਾਂ, ਅਤੇ ਉਹ ਲਾਜ਼ਮੀ ਇੱਕ ਦਫ਼ਾ ਟਰਾਈ ਕਰਨਾ ਚਾਹੀਦਾ ਹੈ ਕਿ ਅਗਰ ਸੰਗੀ ਆਪਸ਼ਨ ਲੱਭੇ ਕਿਸੇ ਜਾਈ ਤਾਂ ਟਰਾਈ ਕਰਨਾ ਚਾਹੀਦਾ। ਅੱਛਾ, ਇਤਨਿਆਂ ਖਾਣਿਆਂ ਵਿੱਚ ਇੱਕ ਚੀਜ਼ਾਂ ਦਾ ਨਾ ਹੀ ਨਹੀਂ ਕਿੱਦਾਂ ਜਿਹੜਾ ਬਹੁਤ ਜ਼ਿਆਦਾ ਚੱਲਣਾ, ਉਹ ਹੈ ਪੀਜ਼ਾ, ਪੀਜ਼ਾ ਅਤੇ ਬਰਗਰ। ਅੱਛਾ, ਹੁਣ ਪੀਜ਼ਾ ਅਤੇ ਬਰਗਰ ਨਹੀਂ, ਕੋਈ ਬਾਉਂਡਰੀ ਕੋਈ ਨਹੀਂ ਹੈ, ਪਾਕਿਸਤਾਨ ਨੇ ਸ਼ਹਿਰ ਹੋਣ ਜਾਂ ਇੰਗਲੈਂਡ ਨੇ ਸ਼ਹਿਰ ਹੋਣ, ਉਸਦੀ ਹਕੂਮਤ ਦੋਵਾਂ ਜਾਈ ਬਰਾਬਰ ਕਾਇਮ ਹੈ। ਅਸਾਂ ਕੱਲ੍ਹ ਪਰਸੋਂ ਇੱਕ ਜਗ੍ਹਾ ਸਾਡੀ ਮਹਿਫਲ ਜੀ ਸੀ, ਉੱਥੇ ਇੱਕ ਦੋ ਦੋਸਤ ਇਕੱਠੇ ਹੋਏ ਸਨ, ਉੱਥੇ ਇੱਕ ਦੋਸਤ ਗੱਲ ਕੀਤੀ, ਉਸ ਆਖਿਆ ਕਿ ਜਿਹੜਾ ਅਸਾਂ ਆਪਣਾ ਜਿਹੜਾ ਕਲਚਰ ਤੱਕਣੇ ਆ ਨਾ, ਜਿਹੜਾ ਸਾਡਾ ਆਪਣਾ ਦੇਸੀ ਕਲਚਰ ਹੈ, ਪਾਕਿਸਤਾਨ ਨਾਲ ਕਲਚਰ ਹੈ, ਪਠਵਾਰ ਨਾਲ ਕਲਚਰ ਹੈ, ਏਸ਼ੀਅਨ ਕਲਚਰ ਜਿਹੜਾ ਹੈ, ਅਸਾਂ ਜਿਹੜਾ ਉਸਕੀ ਤੱਕਣੇ ਹਾਂ, ਤਾਂ ਉਸਨੇ ਜਿਹੜਾ ਸਾਡੇ ਕੀ ਜਿਹੜਾ ਸਾਡਾ ਲਿਬਾਸ ਹੈ ਉਸਨੇ 'ਚ ਵੀ ਇੱਕ ਸਾਡੇ ਕੀ ਪੂਰੀ ਐਫਰਟ ਨਜ਼ਰ ਆਉਣੀ ਹੈ। ਅਗਰ ਔਰਤ ਹੈ ਕੋਈ, ਤਾਂ ਉਸ ਅਗਰ ਸ਼ਲਵਾਰ ਕਮੀਜ਼ ਔਰ ਦੁਪੱਟਾ ਜਾਂ ਜਿਹੜੀ ਸਾੜੀ ਹੈ ਉਹ ਵੀ ਅਗਰ ਉਹ ਸਿਲਾਈ, ਤਾਂ ਉਸਕੀ ਪਹਿਲਾਂ ਕੱਪੜਾ ਕਿਨੋ, ਫਿਰ ਉਸਕੀ ਸਿਲਾਈ ਕਰਾਓ, ਫਿਰ ਆਪਣੇ ਨਾਪੈ ਪਰ ਉਸਕੀ ਮਤਲਬ ਬਣਵਾਉਣੇ ਹੋ, ਅਤੇ ਬਣਵਾਉਣੇ ਤੋਂ ਬਾਅਦ ਵੀ ਫਿਰ ਉਸਕੀ ਪ੍ਰੋਪਰ ਪ੍ਰੈਸ ਕਰਨਾ ਪੈਣਾ, ਅਤੇ ਉਸ ਨਾਲ ਇੱਕ ਨਾਜ਼ ਨਖਰਾ ਹੈ, ਮਤਲਬ ਦੂਏ ਲਫ਼ਜ਼ਾਂ 'ਚ ਆਖ ਸਕਦੇ ਹੋ ਕਿ ਉਹ ਥੋੜ੍ਹਾ ਟਾਈਮ ਕਿੰਨੇ ਵਾਲੀ ਗੱਪ ਹੋਣੀ ਨਾ, ਟਾਈਮ ਕਿੰਨੇ ਵਾਲਾ ਕੰਮ ਆਉਣਾ ਥੋੜ੍ਹਾ। ਅਤੇ ਮਰਦਾਂ ਨਾਲ ਵੀ ਇਸੇ ਤਰ੍ਹਾਂ ਹੀ ਹੈ, ਜਿਸਲੇ ਉਹ ਸ਼ਲਵਾਰ ਕਮੀਜ਼ ਲਾਉਣੇ ਜਾਂ ਜੇ ਸਿਰਹਿ ਪਰ ਪੱਗ ਬੰਨਣ, ਜਿਹੜੀ ਪੰਜਾਬ ਨਾਲ ਸਾਡਾ ਕਲਚਰ ਸੀ, ਅਤੇ ਉਹ ਇੱਕ ਐਸਾ ਕੰਮ ਹੈ ਕਿ ਜਿਹੜਾ ਬੰਦੇ ਕਿ ਜਦੋਂ ਵੀ ਤੁਸੀਂ ਆਪਣਾ ਕੱਪੜਾ ਲਾਉਣਾ ਨਾ, ਤੁਸੀਂ ਕਿ ਇੱਕ ਪ੍ਰੋਪਰ ਤਿਆਰੀ ਕਰਨੀ ਪੈਣੀ। ਲੇਕਿਨ ਯੂਰਪ 'ਚ ਅਗਰ ਸੁਤਖਣੇ ਹੋ, ਤਾਂ ਤੁਸੀਂ ਕਿ ਇਸਨੀ ਨਿਸਬਤ ਨਾ ਥੋੜ੍ਹਾ ਜਿਹਾ ਡਿਫਰੈਂਟ ਸੋ ਕਿ ਨਜ਼ਰ ਆਉਣਾ ਹੈ ਕਿ ਇੱਥੇ ਇੱਕ ਕੰਮ ਜਿਹੜਾ ਨਾ ਉਹ ਰੈਡੀਮੇਡ ਵਾਲੇ ਪਾਸੇ ਆਉਣਾ ਹੈ, ਕਿ ਤੁਸੀਂ ਨਾ ਕੁਇਕਲੀ ਹੋਇਆ ਕਿ ਹੁਣ ਜੀਨਸ ਨਹੀਂ ਪੈਂਟ ਹੈ ਜਾਂ ਈਵਨ ਡਰੈਸ ਪੈਂਟ ਵੀ ਇੱਕ ਦਫ਼ਾ ਸੋ ਪ੍ਰੈਸ ਕਰੀ ਛੋੜੋ, ਤਾਂ ਤੁਸੀਂ ਕਿ ਬਾਰ ਬਾਰ ਉਸਕੀ ਪ੍ਰੈਸ ਕਰਨ ਦੀ ਲੋੜ ਨਹੀਂ ਪੈਣੀ, ਔਰ ਫਿਰ ਜੀਨਸ ਇੱਕ ਵਾਰੀ ਲਾਈਕ ਨੋ, ਤਾਂ ਉਹ ਤਾਂ ਤੁਸੀਂ ਭਾਵੇਂ ਮਹੀਨਾ ਪੂਰਾ ਪੀੜੀ ਰੱਖੋ, ਕੁਝ ਵੀ ਨਹੀਂ ਹੋਣਾ। ਵੈਸੇ ਮਹੀਨੇ ਵਾਲੀ ਗੱਪ ਹੀ ਲਾਈ ਸੀ ਯਾਰ, ਲੇਕਿਨ ਫਿਰ ਵੀ ਮੈਂ ਇੱਕ ਗੱਲ ਕਰਨਾ ਕਿ ਇਹ ਇੱਕ ਸਹੂਲਤ ਹੋਣੀ ਤਾਂ ਇਹ ਗੱਲ ਜੀਨਸ ਵਾਲੇ ਪਾਸੇ ਤਾਂ ਗਈ, ਕਿਉਂਕਿ ਮੈਂ ਅਸਲ ਮਿਸਾਲ ਤੋਂ ਖਾਣੇ ਪੀਣੇ ਨਹੀਂ ਦੇਣਾ ਪੈਸਾ, ਕਿ ਜਿਹੜੇ ਸਾਡੇ ਖਾਣੇ ਵੇ ਨਾ ਉਹ ਵੀ ਬੜੇ ਇੱਕ ਇਹਤਮਾਮ ਵਾਲੇ ਖਾਣੇ ਹੋਣੇ, ਕਿ ਨਿਆਰੀ ਪਾਏ, ਗੋਸ਼ਤ, ਇਹ ਸਾਡੀਆਂ ਆਂਡੀਆਂ, ਤਰ੍ਹਾਂ ਤਰ੍ਹਾਂ ਦੇ ਮਸਾਲੇ ਬਾਹਣੇ ਵਾਸਤੇ, ਉਹਨਾਂ ਕੀ ਬਣਾਉਣੇ ਵਾਸਤੇ ਇੱਕ ਪ੍ਰੋਪਰ ਟਾਈਮ ਚਾਹੀਦਾ ਹੋਣਾ। ਲੇਕਿਨ ਇੱਥੇ ਨੇ ਜਿਹੜੇ ਖਾਣੇ ਵੇ, ਇੱਥੇ ਦੀਆਂ ਜਿਹੜੀਆਂ ਚੀਜ਼ਾਂ ਨਾ ਉਹ ਰੈਡੀਮੇਡ ਹੋਣੀਆਂ, ਮਤਲਬ ਹੈ ਕਿ ਈਜ਼ੀ ਕੁੱਕ ਹੋਣੀਆਂ, 10 ਮਿੰਟਾਂ ਵਿੱਚ ਤੁਸੀਂ ਬਣਾਈਆਂ ਤਾਂ ਉਹ ਪਈ ਹੈ। ਤੱਕ ਹੁਣ ਪੀਜ਼ੇ ਪਰ ਗੱਲ ਛੁੱਟੀ ਸੀ, ਤਾਂ ਗੱਲ ਕਿਤਨੀ ਲੰਮੀ ਚਲੀ ਗਈ, ਅੱਗੇ ਪਿੱਛੇ ਚਲੀ ਗਈ, ਇਸੇ ਤਰ੍ਹਾਂ ਹੀ ਹੋਣਾ। ਤਾਂ ਵੈਸੇ ਚਲੋ ਹੁਣ ਇੱਕ ਦੋ ਸਵਾਲ ਸੋ ਗੁੱਲ ਕਰਨੇ ਹਾਂ ਕਿ ਤੁਸੀਂ ਪਾਕਿਸਤਾਨ ਨੇ ਕਿਹੜੇ ਸ਼ਹਿਰ ਜਾਂ ਕਿਹੜੇ ਗ੍ਰਾਂ ਨਾਲ ਤੁਸਾਂ ਨਾਲ ਤਲਕ ਹੈ, ਜੇ ਤੁਹਾਨੂੰ ਦੱਸਣਾ ਚਾਹੁੰਦੇ ਹੋ, ਦੱਸੋ, ਸਾਡੀ ਕਾਲ ਕਰ ਸਕਦੇ ਹਾਂ 0115-7100-971, ਇਹ ਸਾਡਾ ਨੰਬਰ ਹੈ। ਅਤੇ ਦੂਆ ਇਹ ਹੈ ਕਿ ਜਿਸ ਵੀ ਸ਼ਹਿਰ ਨੇ ਉਹ ਤੁਸਾਂ ਕੀ ਸਭ ਤੋਂ ਯਾਦਗਾਰ ਚੀਜ਼ ਤੁਸਾਂ ਕੀ ਕਿਹੜੀ ਲੱਗਣੀ ਹੈ, ਚਾਹੇ ਯੂਕੇ ਵਿੱਚ ਹੋਵੇ ਜਾਂ ਫਿਰ ਪਾਕਿਸਤਾਨ 'ਚ ਹੋਵੇ। ਇੱਕ ਹੋਰ ਸਵਾਲ ਵੀ ਲੱਗੇ ਇੱਥੋਂ ਪੁੱਛੀ ਗਏ ਨਾ, ਇਤਨੇ ਸਵਾਲਾਂ ਨੇ ਤੁਹਾਨੂੰ ਜਵਾਬ ਦੇਣੇ ਪਿਓ ਜਨਾਬ। ਤਾਂ ਸਵਾਲ ਇਹ ਹੈ ਕਿ ਯੂਕੇ ਵਿੱਚ ਗ੍ਰਾਂ ਨਹੀਂ ਕਿਹੜੀ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਕਿ ਬਹੁਤ ਯਾਦ ਅਸਣੀ ਵੀ, ਕਿਸੇ ਨੂੰ ਯਾਦ ਹੈ ਜਾਂ ਕੋਈ ਖਾਸ ਚੀਜ਼ ਹੈ ਖਾਣੇ ਪੀਣੇ ਵਾਲੀ, ਜਾਂ ਕੋਈ ਬੈਠਕ ਹੈ ਜਿਸ ਤਰ੍ਹਾਂ ਹੈ ਪਟਵਾਰੀ ਬੈਠਕ ਹੈ।

ਤੇ ਜਨਾਬ ਹੁਣ ਅਸਾਂ ਬੜਿਆਂ ਤੋਂ ਬਾਅਦ ਅਸਾਂ ਹੱਸਦੇ ਹਾਂ ਬੱਚਿਆਂ ਉੱਪਰ, ਤਾਂ ਬੱਚਿਆਂ ਨਾਲ ਬਚਪਨ ਜਿਹੜਾ ਨਾ ਉਹ ਗ੍ਰਾਂ ਦੀ ਲਾਈਫ ਇੱਕ ਐਸੀ ਹੋਣੀ ਕਿ ਜਿਸਨੇ 'ਚ ਬੱਚੇ ਮਿੱਟੀ ਵਿੱਚ ਖੇਡਣੇ, ਖੇਤਾਂ 'ਚ ਖੇਡਣੇ, ਕੱਸੀਆਂ ਆੜੀਆਂ ਤਾਂ ਬੰਨਿਆਂ ਉੱਪਰ, ਅਤੇ ਨਹਿਰਾਂ ਵਿੱਚ ਨਹਾਉਣਿਆ ਉਹਨਾਂ ਨਾਲ ਟਾਈਮ ਗੁਜ਼ਰੀ ਜਾਣਾ, ਅਤੇ ਕੋਈ ਦਰਖਤ ਐਪ ਚੜਿਆ ਹੋਣਾ, ਕੋਈ ਤੂਤ ਐਪ ਚੜਿਆ ਹੋਣਾ, ਕਿਸੇ ਕੀ ਦਰੇਕ ਚੰਗੀ ਲੱਗਣੀ, ਕਿਸੇ ਕੀ ਬੈਰੀ ਨੇ ਬੂਟੇ ਚੰਗੇ ਲੱਗਣੇ, ਕੋਈ ਬੈਰ ਖਾਣਾ ਹੋਣਾ, ਤਾਂ ਇਸ ਤਰ੍ਹਾਂ ਗ੍ਰਾਂ ਦੀ ਜ਼ਿੰਦਗੀ ਵਿੱਚ ਟਾਈਮ ਗੁਜ਼ਰਨਾ, ਅਸਾਂ ਆਪਣਾ ਵੀ ਟਾਈਮ ਇਸੇ ਤਰ੍ਹਾਂ ਹੀ ਗੁਜ਼ਰਿਆ, ਸਾਰੀ ਗੱਲ ਆ ਗ੍ਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਸੜਕੀ ਬੜੀ ਯਾਦ ਆਉਣੀ ਹੈ। ਤਾਂ ਖੇਡਾਂ ਜੇ ਤੱਕੀਆਂ ਜਾਣ ਤਾਂ ਖੇਡਾਂ ਗੁੱਲੀ ਡੰਡਾ ਜਿਸ ਕੀ ਇੱਟੀ ਟੱਲਾ ਵੀ ਆਖਣੇ, ਤਾਂ ਕ੍ਰਿਕਟ ਜਿਹੜਾ ਉਹ ਜ਼ਾਹਰੀ ਗੱਲ ਹੈ ਗ੍ਰਾਂ ਗ੍ਰਾਂ 'ਚ ਖੇਡੀ ਜਾਣੀ, ਅਤੇ ਇਸ ਤੋਂ ਬਾਅਦ ਚੀਂਜੋ ਇਹ ਕੁੜੀਆਂ ਜਿਹੜੀਆਂ ਸਾੜੀਆਂ ਭੈਣਾਂ ਦੱਦ ਪੋਤਰੀਆਂ ਮਸੇਰੀਆਂ ਹੋਣੀਆਂ ਸੀਆਂ, ਇਹ ਚੀਂਜੋ ਖੇਡਣੀਆਂ ਹੋਣੀਆਂ ਸੀ। ਚੀਂਜੋ ਨੂੰ ਦੱਸੋਂ ਕਿ ਨਹੀਂ ਪਤਾ, ਤਾਂ ਸਰਚ ਕਰੀ ਕਿਨੋ ਤਰ੍ਹਾਂ ਗੂਗਲ ਪਰ, ਅਤੇ ਛੱਪਣ ਛੋਤ ਵੀ ਗੇਮ ਹੋਣੀ ਹੋਣੀ ਸੀ ਗ੍ਰਾਂ ਦੀ ਗੇਮ ਤੋਂ ਕੋਈ ਨਾ। ਇਹ ਖੇਡ ਐਸੀ ਹੈ ਕਿ ਅੱਜ ਕੱਲ੍ਹ ਦੇ ਦੌਰ ਵਿੱਚ ਜਿਹੜਾ ਮੋਬਾਈਲਾਂ ਦਾ ਦੌਰ ਆ ਉਸਨੇ ਸ਼ਾਇਦ ਛੱਪਣ ਛੋਤ ਨਾ ਪਤਾ ਹੀ ਨਾ ਹੋਵੇ। ਅਤੇ ਇੱਕ ਹੋਣੀ ਹੋਣੀ ਸੀ ਬਾਂਦਰ ਕਿੱਲਾ ਵੀ, ਉਸਨੇ ਜੁੱਤੀਆਂ ਬੜੀਆਂ ਪੈਣੀਆਂ ਹੋਣੀਆਂ ਸੀਆਂ। ਅੱਛਾ, ਅੱਜ ਅਸੀਂ ਸਾਰੀਆਂ ਪੁਰਾਣੀਆਂ ਬਚਪਨ ਦੀਆਂ ਯਾਦਾਂ ਅਸਾਂ ਕੱਢੀਆਂ ਹੋਈਆਂ ਕਿ ਬਚਪਨ ਬੱਚਿਆਂ ਨਾਲ ਜਿਹੜਾ ਨਾ ਉਹ ਗ੍ਰਾਂ ਦੇ ਮਾਹੌਲ 'ਚ ਇਸ ਤਰ੍ਹਾਂ ਆਉਣਾ, ਲੇਕਿਨ ਜੇ ਸ਼ਹਿਰਾਂ ਵਿੱਚ ਦੇਖਿਆ ਜਾਏ, ਪਾਕਿਸਤਾਨ ਨੇ ਸ਼ਹਿਰਾਂ ਵਿੱਚ, ਤਾਂ ਜ਼ਾਹਰੀ ਗੱਲ ਹੈ ਇੱਕ ਥੋੜ੍ਹੀ ਜਿਹੀ ਮੁਖਤਲਿਫ ਚੀਜ਼ਾਂ ਹੋਣੀਆਂ, ਲੇਕਿਨ ਬਹੁਤ ਸਾਰੀਆਂ ਸੇਮ ਉਸੇ ਤਰ੍ਹਾਂ ਹੀ ਹੋਣੀਆਂ। ਅਤੇ ਜੇ ਇਸੇ ਚੀਜ਼ ਕਿਸਾਂ ਯੂਕੇ ਪਰ ਕਿੰਨੀ ਤਾਣੋ, ਤਾਂ ਯੂਕੇ ਵਿੱਚ ਇੱਕ ਡਿਫਰੈਂਟ ਲਾਈਫ ਸਟਾਈਲ ਹੈ, ਕਿਉਂਕਿ ਇਹ ਥੋੜ੍ਹੇ ਜਿਹੇ ਮਾਡਰਨ ਲੋਕ ਹਨ, ਸਾਡੇ ਤੋਂ ਥੋੜ੍ਹੇ ਜਿਹੇ ਪਾਕਿਸਤਾਨ ਨੇ ਜਾਂ ਜਿਹੜਾ ਪੰਜਾਬ ਨਾਲ ਕਲਚਰ ਹੈ, ਪਠਵਾਰ ਨਾਲ ਕਲਚਰ ਹੈ, ਉਸ ਤੋਂ ਐਡਵਾਂਸ ਹਨ। ਤਾਂ ਉਸਨੇ 'ਚ ਇਹ ਚੀਜ਼ਾਂ ਸਾਡੇ ਕੀ ਨਜ਼ਰ ਰੱਖਣੀਆਂ ਹਨ ਕਿ ਇੱਥੇ ਨੇ ਬੱਚੇ ਜਿਹੜੇ ਨੇ ਉਹ ਪੜ੍ਹਨੇ, ਅਤੇ ਉਹਨਾਂ ਕੀ ਮੋਬਾਈਲ ਟੈਬਲੇਟਸ ਲੈਪਟਾਪ ਉਹਨਾਂ ਨਾਲ ਅਗਾਈ ਜਿਹੜੀ ਆ ਉਹ ਕਾਫੀ ਜਲਦੀ ਹੋਈ ਜਾਣੀ ਹੈ। ਹੁਣ ਤਾਂ ਖੈਰ ਈਵਨ ਪਾਕਿਸਤਾਨ 'ਚ ਵੀ ਹੈ ਇਸ ਤਰ੍ਹਾਂ, ਲੇਕਿਨ ਕਿਰਿਆ ਨ ਕਿਰਿਆ ਸਾਡੇ ਉੱਥੇ ਇਹ ਬੁਨਿਆਦੀ ਖੇਡਾਂ ਜਿਹੜੀਆਂ ਉਹ ਜਿਹੜੇ ਦੂਰ ਦਰਾਜ਼ ਨੇ ਦਿਹਾਤ ਉੱਥੇ ਮੌਜੂਦ ਹੀ ਹੈ। ਅਤੇ ਬਾਕੀ ਬੱਚਿਆਂ ਵਾਸਤੇ ਇੱਥੇ ਸਹੂਲਤਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਹੋਣੀਆਂ, ਸਪੋਰਟਸ ਕਲੱਬ ਹੋਣੇ, ਅਗਰ ਤੁਸੀਂ ਕੋਈ ਪ੍ਰੋਫੈਸ਼ਨਲੀ ਖੇਡਣਾ ਚਾਹੁੰਦੇ ਹੋ ਤਾਂ ਇੱਕ ਯੰਗ ਏਜ ਤੋਂ ਹੀ ਤੁਸੀਂ ਇਹ ਸਾਰੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ। ਕੋਈ ਟੈਕਨੀਕਲ ਕੰਮ ਕਰਨਾ ਚਾਹੁੰਦੇ ਹੋ, ਕਿਸੇ ਟੈਕਨੋਲੋਜੀ ਨੀ ਫੀਲਡ ਲਈ ਜਾਣਾ ਚਾਹੁੰਦੇ ਹੋ, ਯੂਨੀਵਰਸਿਟੀਆਂ ਬੜੀਆਂ ਬੜੀਆਂ, ਲਾਇਬ੍ਰੇਰੀਆਂ ਇੱਥੇ ਕਾਫੀ ਜ਼ਿਆਦਾ ਹਨ। ਅੱਛਾ, ਲਾਇਬ੍ਰੇਰੀ ਇੱਕ ਐਸੀ ਚੀਜ਼ ਹੈ ਕਿ ਜਿਹੜੀ ਮੈਂ ਤੱਕਣਾ ਕਿ ਯੂਕੇ ਵਿੱਚ ਹਰ ਜਗ੍ਹਾ, ਹਰ ਚਾਹੇ ਗ੍ਰਾਮ ਹੈ, ਸ਼ਹਿਰ ਹੈ, ਕੋਈ ਛੋਟਾ ਜਿਹਾ ਟਾਊਨ ਹੈ, ਕੋਈ ਕੰਟਰੀ ਸਾਈਡ ਹੈ, ਜਿੱਥੇ ਤੁਸੀਂ ਜਾਣੇ ਹੋ ਨਾ, ਤੁਸਾਂ ਕਿ ਉੱਥੇ ਉਹਨਾਂ ਦੀ ਲਾਇਬ੍ਰੇਰੀ ਲਾਜ਼ਮੀ ਨਜ਼ਰ ਆ ਸੀ। ਇਹ ਚੀਜ਼ ਪਾਕਿਸਤਾਨ ਨਾਲ ਔਰ ਪਠਵਾਰ ਨਾਲ ਸਾਡਾ ਜਿਹੜਾ ਮਤਲਬ ਹੈ ਕਿ ਇਹਨਾਂ ਲੋਕਾਂ ਵਿੱਚ ਇਹ ਇੱਕ ਬਹੁਤ ਬੜਾ ਡਿਫਰੈਂਸ ਹੈ। ਮੈਂ ਕੀ ਪਤਾ, ਅੱਜ ਦੇ ਦੌਰ ਵਿੱਚ ਕਿਤਾਬ ਪੜ੍ਹਨ ਵਾਲੇ ਲੋਕ ਬਹੁਤ ਘੱਟ ਹੋ ਸਨ, ਬਹੁਤ ਘੱਟ ਇਹ ਨਾ ਫੈਦ ਹੋਈ ਗਏ ਉਹ ਲੋਕ, ਲੇਕਿਨ ਇਹ ਸਹੂਲਤ ਹੈ ਨਾ ਕਿ ਚਲੋ ਜਿਹੜਾ ਬੰਦਾ ਪੜ੍ਹਨਾ ਚਾਹੁੰਦਾ ਉਹ ਤਾਂ ਮੋਬਾਈਲ ਛੋੜੀ ਤਾਂ ਥੋੜ੍ਹੀ ਦੇਰ ਹੀ ਅਸੀਂ ਲਾਇਬ੍ਰੇਰੀ ਕਿਸੇ ਬਹਿ ਸਕਣਾ। ਅਸਾਂ ਵੈਸੇ ਕਿਤਾਬ ਉੱਪਰ ਇੱਕ ਪ੍ਰੋਗਰਾਮ ਕਰ ਸਾਂ ਇਨਸ਼ਾਅੱਲਾ।

ਬਹਿਰਾਲ ਸੰਗੀਤ ਦੋਸਤੋ ਗੱਪ ਸ਼ੱਪ ਜਿਹੜੀ ਆ ਉਸ ਨਾਲ ਸਿਲਸਿਲਾ ਵੀ ਜਾਰੀ ਰਿਹਾ ਸੀ ਅਤੇ ਮੈਂ ਆਖਿਆ ਚਲੋ ਸੰਗੀਤ ਥੋੜ੍ਹਾ ਜਿਹਾ ਇੰਟਰਟੇਨ ਕਰਨੇ ਹਾਂ ਕਿਉਂਕਿ ਕਾਫੀ ਦੇਰ ਹੋ ਗਈ ਸੀਰੀਅਸ ਗੱਪਾਂ ਛਪਾਉਣੀਆਂ ਪਈਆਂ ਅਤੇ ਹੁਣ ਤੁਸੀਂ ਕੀ ਸੁਣਾਉਣੇ ਆ ਸੰਮੀ ਮੇਰੀ ਵਾਰ ਅਤੇ ਸੰਮੀ ਇਹ ਵੀ ਸਾਡਾ ਇੱਕ ਕਲਚਰ ਨਾਲ ਹਿੱਸਾ ਹੀ ਹੈ ਅਤੇ ਇਸੇ ਵਜ੍ਹਾ ਤੋਂ ਫਿਰ ਤੁਸੀਂ

ਤੇ ਅੱਜ ਨਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਨਾਲ ਜਿਹੜਾ ਖੁਲਾਸਾ ਹੈ ਉਹ ਇਹੀ ਹੈ ਜਨਾਬ ਕਿ ਜਿੱਥੇ ਵੀ ਰਹੋ ਆਪਣੀ ਮਿੱਟੀ ਕਿ ਨਾ ਭੁੱਲੋ ਅਤੇ ਜਿੱਥੇ ਵੀ ਰਹੋ ਆਪਣੀ ਚੰਗੀ ਗੱਲ ਜਿਹੜੀ ਹੈ ਉਹ ਫੈਲਾਓ ਅਤੇ ਜਿੱਥੇ ਵੀ ਜਾਓ ਉੱਥੇ ਨਹੀਂ ਚੰਗੀ ਗੱਲ ਹੈਗੀ ਤੁਸੀਂ ਆਪਣਾ

0: ਤੇ ਜ਼ਿੰਦਗੀ ਵਿੱਚ ਜਿੱਥੇ ਨਹੀਂ ਸੁਣੀਆਂ ਆਪਣੀਆਂ ਜੜ੍ਹਾਂ ਹੋਣ ਨਾ ਤੱਕੋ, ਅਗਰ ਦਰਖਤ ਆਪਣੀਆਂ ਜੜ੍ਹਾਂ ਤੋਂ ਪੱਟਣ ਗੱਛਾ ਨਾ ਤਾਂ ਉਸਨੀ ਕੋਈ ਜ਼ਿੰਦਗੀ ਨਹੀਂ ਰਹਿਣੀ, ਉਸ ਤੋਂ ਬਾਅਦ ਉਹ ਉਸਨੇ ਮੁਕਦਰਾਂ 'ਚ ਅੱਗ ਹੀ ਆਉਣੀ। ਅਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਆਪਣੀਆਂ ਜਿਹੜੀਆਂ ਜੜ੍ਹਾਂ ਉਹ ਮਜ਼ਬੂਤ ਰੱਖੋ, ਔਰ ਆਪਣਾ ਜਿਹੜਾ ਇੱਕ ਤੁਸਾਂ ਤਾਲੁਕ ਹੈ, ਇੱਕ ਕਨੈਕਸ਼ਨ ਹੈ ਆਪਣੇ ਮੁਲਕ ਨਾਲ, ਆਪਣੇ ਦੇਸ਼ ਨਾਲ, ਆਪਣੇ ਪਠਵਾਰ ਨਾਲ, ਉਸ ਕੀ ਕਿਸੇ ਨਾ ਕਿਸੇ ਤਰੀਕੇ ਨਾਲ ਕਾਇਮ ਰੱਖੋ, ਜਿਸ ਵੀ ਗ੍ਰਾਂ ਸ਼ਹਿਰ ਨੇ ਤੁਸੀਂ ਬਿਲੋਂਗ ਕਰਨੇ ਹੋ। ਇਹ ਸਾਡਾ ਅੱਜ ਦਾ ਮੈਸੇਜ ਹੈ, ਅਤੇ ਸਾਡਾ ਅੱਜ ਦਾ ਪ੍ਰੋਗਰਾਮ ਸੰਗੀ ਕੀ ਹੈ ਜਾਂ ਲਗਾ ਜ਼ਰੂਰ ਸਾਡੇ ਕੀ ਦੱਸਿਆ ਹੈ, ਤੁਸਾਂ ਨੇ ਫੀਡਬੈਕ ਨਾਲ ਸਾਡੇ ਕੀ ਇੰਤਜ਼ਾਰ ਹੋਣਾ, ਤਾਂ ਸਾਡੇ ਹਿੱਸਾ ਕਾਫੀ ਮਾਨੀ ਰੱਖਣਾ, ਆਪਣਾ ਬਹੁਤ ਸਾਰਾ ਖਿਆਲ ਰੱਖਿਆ। ਅਤੇ ਇਨਸ਼ਾਅੱਲਾ ਅਗਲੇ ਮੰਗਲਾ ਰਹੇ ਫਿਰ ਮੁਲਾਕਾਤ ਹੋਸੀ 204 ਪਟਵਾਰੀ ਬੈਠਕ ਵਿੱਚ, ਉਤਸਾਹ ਕਰੂੰ ਇਜਾਜ਼ਤ ਚਾਹਣਾ ਸੋਨਾ ਮੇਜ਼ਬਾਨ ਤੁਸਾਨਾ ਭਰਾ ਬਾਸਤ ਅਲੀ ਰਾਜਾ, ਅੱਲਾ
1: ਹਾਫਿਜ਼।
2: Attention, property owners and letting agents. Are you in the process of obtaining a HMO license for your property? Look no further than Elite Care Fire Safety Solutions, your risk assessment surveyors and trusted partner in ensuring you stay compliant with the Regulatory Reform Order 2005 by providing you with a professional risk assessment service. At Elite Care Fire Safety Solutions, we specialise in conducting thorough risk assessments

ਪ੍ਰੋਗਰਾਮ ਦਾ ਇਬਤਦਾ ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜੀ, ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜਿਸ ਅਸਾਂ ਕੀ ਪੈਦਾ ਕੀਤਾ ਹੈ, ਦੁਨੀਆਂ ਬਣਾਈ, ਇਹ ਦੋਵੇਂ ਜਾਂ ਬਣਾਏ, ਔਰ ਅਸਾਂ ਕੀ ਜ਼ਿੰਦਗੀ ਵਿੱਚ ਸਭ ਕੁਝ ਜਿਸ ਸੋਹਣੇ ਰੱਬ ਦਿੱਤਾ, ਇਬਤਦਾ ਉਸ ਸੋਹਣੇ ਰੱਬ ਨੇ ਨਾਂ ਤੋਂ। ਅੱਜ ਤੁਸੀਂ ਸੁਣੀ ਰੇਡੀਓ ਫਿਜ਼ਾ 97.1 FM ਡੈਬ ਰੇਡੀਓ, ਤੁਸਾਂ ਦੀ ਖਿਦਮਤ ਦੀ ਰੰਗੀ ਕਸ਼ਮੀਰ ਪੇਸ਼ ਕੀਤਾ ਜਾ ਰਿਹਾ। ਤੁਸਾਂ ਨੇ ਆਪਣੇ ਦੋਸਤ ਭਾਈ ਕੋਲਿਗ ਦੀ ਤਰਫੋਂ

ਆਪਣੇ ਸੋਹਣੇ ਰੱਬ ਨਾਲ ਹਮੇਸ਼ਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਜਿਸ ਵੇਲੇ ਵੀ ਉੱਠੋ, ਉੱਠਣੇ ਹੋ, ਬਹਿਣੇ ਹੋ, ਚੱਲਣੇ ਹੋ, ਫਿਰਨੇ ਹੋ, ਦੌੜਨੇ ਹੋ, ਜਿੱਥੇ ਵੀ ਹੋ, ਤੁਸੀਂ ਜੇ ਕੰਮਾਂ ਪਰ ਹੋ, ਕਾਰ ਹੋ, ਕਿਹੜਾ ਵੀ ਹੋ, ਉਸ ਸੋਹਣੇ ਸੱਚੇ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ ਹਰ ਵੇਲੇ, ਕਿਉਂਕਿ ਉਸ ਜਿਹੜਾ ਅਸਾਂਗੀ ਪੈਦਾ ਕੀਤਾ ਇਸ ਦੁਨੀਆ 'ਚ, ਜਿਹੜੀ ਜਿਹੜੀ ਨਹਿਮਤ ਉਸ ਅਸੀਂ ਬਖਸ਼ੀ ਹੈ, ਉਸ ਨਾਲ ਬੜਾ ਸ਼ੁਕਰ ਹੈ। ਔਰ ਇਬਤਦਾ ਹਮੇਸ਼ਾ ਉਸ ਸੋਹਣੇ ਸੱਚੇ ਰੱਬ ਦੇ ਨਾਂ ਤੋਂ ਹੋਣੀ ਹੈ, ਸੋਹਣੇ ਰੱਬ ਨੇ ਮਹਿਬੂਬ ਦੇ ਨਾਂ ਤੋਂ ਹੋਣੀ ਹੈ। ਅੱਜ ਅਸਾਂ ਜਿਹੜਾ ਕਲਾਮ ਸਭ ਤੋਂ ਪਹਿਲੇ ਲਾਸਾਂ ਜਿਹੜਾ ਟਰੈਕ ਅਸਾਂ ਚਲਾਈ ਰਿਹਾ, ਉਹ ਰੱਬ ਨੇ ਉਸ ਪਿਆਰੇ ਨਬੀ ਵਾਸਤੇ, ਔਰ ਉਮੀਦ ਕਰਨਾ ਤੁਸਾਂ ਮਾਰੇ ਨਾਲ ਹੀ ਰਹਿ ਸੋ। ਵਿਲ ਸੀ ਆਫਟਰ ਦ ਟਰੈਕ।

0: ਕੋਈ ਸ਼ੱਕ ਨਹੀਂ ਜੀ, ਜਿਹੜੀ ਚੀਜ਼ ਆ ਉਹ ਰੱਬ ਦੀ ਦਾਤ ਹੀ ਦੇਣੀ ਹੈ ਬੰਦੇ ਕੀ, ਬੰਦਾ ਆਪ ਕੁਝ ਨਹੀਂ ਕਰੀ ਸਕਣਾ, ਸਾਰੀਆਂ ਤਾਰੀਫਾਂ ਸੁਣੇ ਰੱਬ ਨਹੀਂ ਹਨ ਬੰਦੇ ਨੇ, ਬਸ ਇਹ 'ਚ ਕੋਈ ਗੱਲ ਨਹੀਂ। ਜੀ ਤਾਂ ਤੁਸੀਂ ਸੁਣੀ ਰਹੋ ਜੀ ਆਪਣਾ ਕਸ਼ਮੀਰੀ ਪ੍ਰੋਗਰਾਮ, ਆਪਣੇ ਭਾਈ ਆਪਣੇ ਦੋਸਤ ਆਪਣੇ ਕੋਲੀਗ ਆਪਣੇ ਯਾਰ ਆਪਣੇ ਵੀਰ ਨਾਲ ਉਮਰ ਜੰਜੂਆ ਨਾਲ ਤੁਸਾਂ ਦੀ ਖਿਦਮਤ 'ਚ ਅਸਾਂ ਹਾਜ਼ਰ ਹਾਂ ਜੀ। ਇਹ ਕਸ਼ਮੀਰੀ ਪ੍ਰੋਗਰਾਮ ਕਿੰਨੀ ਕਿਹਾ ਰੰਗੇ ਕਸ਼ਮੀਰ, ਰੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ ਫਰਮ 97.1 FM & /DAB Radio। ਬਿਲਕੁਲ ਤੁਸਾਂ ਅਸਾਂ ਡੈਬ 'ਤੇ ਵੀ ਸੁਣੀ ਸਕਦੇ ਹੋ, ਅਸਾਂ ਕਿ FM ਦੀ ਫ੍ਰੀਕੁਐਂਸੀ 'ਤੇ ਸੁਣੀ ਸਕਦੇ ਹੋ। ਆਲਸੋ ਯੂ ਕੈਨ ਲਿਸਨ ਟੂ ਅਸ ਲਾਈਵ ਔਨ ਆਵਰ ਵੈਬ ਪੇਜ www.radiofazaar.co.uk। You can follow us, you can listen to us live on all the social media sites, all the social media channels, and also asani apni app bhi tusan download kar sakne apne phone vich, aur usne through bhi asana eh range kashmir program tusan suni sakde ho। ਬਹੁਤ ਸਾਰੀਆਂ ਭੈਣਾਂ ਭਰਾਵਾਂ ਨੇ ਮੈਸੇਜਸ ਅਸ਼ਨੇ ਨੇ ਭੇਜੀ, ਥੈਂਕ ਯੂ ਸੋ ਮਚ, ਤੁਸੀਂ ਮੈਸੇਜਸ ਕਰਨੇ ਔਰ ਸਾਡੇ ਭਾਈ ਉਨੈਨ ਸਾਹਿਬ, ਅੱਲਾ ਉਹਨਾਂ ਦੀ ਜ਼ਿੰਦਗੀ ਦਿਆ। ਇੱਕ ਮਿੰਟ ਹੋਲਡ ਕਰੋ, ਮਾੜੀ ਕੋਈ ਕਾਲ ਹੈ, ਲੈਟਸ ਸੀ ਹੂਜ਼ ਔਨ ਕਾਲ ਵਿਦ ਅਸ। ਹੈਲੋ, ਅਸਲਾਮ ਅਲੈਕੁਮ ਰੇਡੀ ਫਿਜ਼ਾ।
1: ਅਸਲਾਮ ਅਲੈਕੁਮ ਵਰਹਮਤੁਲਾ।
0: ਵਾਲੇਕੁਮ ਅਸਲਾਮ ਵਰਹਮਤੁਲਾ। ਉਨੈਨ ਭਾਈ ਕੈਸੇ ਹੈਂ ਆਪ, ਖੈਰੀਅਤ ਸੇ ਹੈਂ?
1: ਅਲਹਮਦੁਲਿਲਾ, ਅੱਲਾ ਕਾ ਕਰਮ। ਆਪਕਾ ਸਪੈਸ਼ਲ ਸ਼ੋ ਕਸ਼ਮੀਰ ਕੇ ਹਵਾਲੇ ਸੇ ਸੁਣ ਰਹੇ ਹੈਂ, ਔਰ ਮਾਸ਼ਾਅੱਲਾ ਬੜੇ ਅਰਸੇ ਸੇ ਰੇਡੀਓ ਪਰ ਆਪ ਖਿਦਮਤ ਸਰ ਅੰਜਾਮ ਦੇ ਰਹੇ ਹੈਂ।
0: ਬੜੀ ਮਿਹਰਬਾਨੀ ਜੀ, ਬੜਾ ਸ਼ੁਕਰੀਆ।
1: ਤੋ ਬੜੀ ਸਕਾਫਤੀ ਬਾਤੇਂ ਅਭੀ ਆਪਨੇ ਕਲਾਮ ਲਗਾਇਆ ਹੁਆ ਥਾ ਸੁਣ ਕੇ ਬੜਾ ਮਹਿਸੂਸ ਹੋ ਰਹੇ ਥੇ ਹਮ।
0: ਜੀ ਜੀ,
1: ਔਰ ਮੈਨੇ ਕਹਾ ਕਿ ਕਾਲ ਕਰ ਲੇ ਔਰ ਜ਼ਰਾ ਬਾਤਚੀਤ ਕਾ ਸਿਲਸਿਲਾ ਹੋ ਜਾਏ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਨੈਣ ਭਾਈ। ਇਹ ਤੁਸਾਂ ਦੀ ਮੁਹੱਬਤ ਹੈ, ਤੁਸਾਂ ਦਾ ਪਿਆਰ ਹੈ, ਤੁਸਾਂ ਨੂੰ ਪਤਾ ਇਸ ਪ੍ਰੋਗਰਾਮ ਦਾ ਨਾਂ ਜੀ ਰੰਗੇ ਕਸ਼ਮੀਰ ਦਾ। ਆਪਣੀ ਜ਼ਬਾਨ ਵਿੱਚ ਜਿਹੜੀ ਸਾਡੀ ਸਾਡੀ ਮਾਂ ਬੋਲੀ, ਅਗਰ ਉਸਨੇ ਗੱਲ ਕਰਾਂ ਤਾਂ ਸਾਡੇ ਜਿੰਨੇ ਵੀ ਲਿਸਨਰਸ ਜਿੰਨੇ ਵੀ ਭੈਣਾਂ ਭਰਾ ਸਾਡੀ ਗੱਲ ਸੁਣੀ ਰਹੇ ਉਹਨਾਂ ਦੀ ਵੀ ਮਜ਼ਾ ਸੀ।
1: ਬਿਲਕੁਲ, ਇਹ ਗੱਲ ਹੈ ਜਿਹੜੀ ਬੇਸਿਕਲੀ ਇਹ ਗੱਲ ਹੈ ਜਿਹੜੀ ਸਕਾਫਤੀ ਜ਼ਬਾਨ ਜਾਂ ਜਿਸ ਕੀ ਆਨੇ ਮਾਦਰੀ ਲੈਂਗੁਏਜ ਬੜੀ ਅਹਿਮੀਅਤ ਨਹੀਂ ਹਾਮਲ ਹੋਣੀ ਹੈ।
0: ਜੀ ਜੀ ਬੇਸ਼ੱਕ
1: ਜੀ ਜੀ ਜੀ ਜੀ ਅਸਨੀ ਅਲਹਮਦੁਲਿਲਾ ਕਸ਼ਮੀਰੀ ਇਸ ਕੀ ਪਹਾੜੀ ਜ਼ਬਾਨ ਪੋਟਵਾੜੀ ਜਿਹੜਾ ਜਿਹੜਾ ਵੀ ਆਖਿਆ ਜਾਣਾ ਆ ਬੜੀ ਮਿੱਠੀ ਔਰ ਬੜੀ ਪਿਆਰੀ ਜ਼ਬਾਨ ਹੈ।
0: ਜੀ ਜੀ ਬੇਸ਼ੱਕ,
1: ਬੜਾ ਪਸੰਦ ਕਰਨੇ ਇਸ ਨੂੰ, ਬੜੀ ਤਮੀਜ਼ਦਾਰ ਔਰ ਬੜੀ ਇਸ ਵਿੱਚ ਸ਼ਫਾਫੀਅਤ।
0: ਕੋਈ ਸ਼ੱਕ ਨਹੀਂ ਜੀ, ਇਸਨੇ ਆਪਣੀ ਜ਼ਬਾਨ ਦੀ ਮਿਠਾਸ ਜਿਹੜੀ ਹੈ ਨਾ ਉਸਨਾ ਹੀ ਕਹਿਣੇ ਅਲਫਾਜ ਨਹੀਂ ਹੋਣੇ ਬੰਦੇ ਕੋਲ, ਉਸਨਾ ਇੱਕ ਆਪਣਾ ਮਜ਼ਾ ਆਉਣਾ। ਔਰ ਤੁਸਾਂ ਜਿੱਥੇ ਵੀ ਚਲੇ ਜਾਓ ਦੁਨੀਆਂ ਕਿਸੇ ਕੋਨੇ ਚਲੇ ਜਾਓ, ਤੁਸਾਂ ਕੀ ਉਹ ਜਿਸ ਵੇਲੇ ਵੀ ਤੁਸਾਂ ਦੇ ਸਾਹਮਣੇ ਉਹ ਲਫ਼ਜ਼ ਬੋਲੇ ਜਾ ਸਕਣ ਤੁਸਾਂ ਕੀ ਮਜ਼ਾ ਸੀ।
1: ਬਿਲਕੁਲ ਹੀ ਹੈ, ਕਿਉਂਕਿ ਤੁਸਾਂ ਦੀ ਬੁਨਿਆਦ ਹੈ ਨਾ, ਤੁਸਾਂ ਦੀ ਪੇਸ਼ ਹੈ ਉਹ ਜ਼ਬਾਨ, ਉਹ ਤੁਸਾਂ ਤੋਂ ਅਲੱਗ ਨਹੀਂ ਹੋ ਸਕਣੀ।
0: ਬਿਲਕੁਲ ਨੈਣ ਭਾਈ, ਤਾਂ ਤੁਸਾਂ ਨਾਲ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੀ ਖਿਆਲ ਹੈ?
1: ਪ੍ਰੋਗਰਾਮ ਪਹਿਲੀ ਗੱਲ ਹੈ ਕਿ ਜਿਹੜਾ ਪੋਸਟਰ ਤੁਸਾਂ ਨਾਲ ਪੋਸਟ ਹੋਇਆ ਸੀ ਸੋਸ਼ਲ ਮੀਡੀਆ ਪਰ ਪਹਿਲੀ ਮਰਤਬਾ ਰੰਗੇ ਕਸ਼ਮੀਰ, ਇਸ ਨਾਲ ਟਾਈਟਲ ਹੈ ਨਾ
0: ਰੰਗੇ ਕਸ਼ਮੀਰ,
1: ਰੰਗੇ ਕਸ਼ਮੀਰ ਦੇ ਹਵਾਲੇ ਨਾਲ ਜੀ
0: ਜੀ ਜੀ।
1: ਯਕੀਨ ਮੰਨੋ ਕਿ ਉਸ ਲੈ ਪੋਸਟਰ ਤੱਕੀ ਤਾਂ ਬੜੀ ਖੁਸ਼ੀ ਹੋਈ ਸੀ, ਯਕੀਨ ਮੰਨੋ
0: ਮਾਸ਼ਾਅੱਲਾ।
1: ਤੇ ਮਾਸ਼ਾਅੱਲਾ ਤੁਸੀਂ ਹੁਣ ਪ੍ਰੋਗਰਾਮ ਕਰ ਰਹੇ ਪਿਓ, ਵੀ ਕਿ ਜੇ ਤੁਹਾਡਾ ਤ੍ਰੀਆ ਪ੍ਰੋਗਰਾਮ ਹੈ ਨਾ?
0: ਬਿਲਕੁਲ ਜੀ, ਇਹ ਸਾਨਾ ਤ੍ਰੀਆ ਪ੍ਰੋਗਰਾਮ ਹੈ ਹੁਣ, ਔਰ ਕੋਸ਼ਿਸ਼ ਕਰਸਾਂ ਅੱਗੋਂ ਵੀ ਜਿੰਨੇ ਵੀ ਪ੍ਰੋਗਰਾਮ ਅਸਾਂ ਕਰੀ ਸਕਿਆ ਕਰਸਾਂ। ਸਾਡੇ ਉਨੈਨ ਬਾਈ ਜੀ ਜਸਟ ਵਨ ਟੈਲ ਮਾਈ ਲਿਸਨਰਸ, ਇਹ ਸਾਡੇ ਉਨੈਨ ਬਾਈ ਨੇ ਔਰ ਇਹ ਬਕਾਇਦਾ ਸਾਡੇ ਰੇਡੀਓ ਪ੍ਰਜੈਂਟਰ ਵੀ ਨੇ ਔਰ ਸਾਡੇ ਭਾਈ ਵੀ ਨੇ, ਅੱਲਾਹ ਤਾਲਾ ਇਹਨਾਂ ਦੀ ਖੁਸ਼ ਰੱਖਿਆ। ਔਰ ਇਹਨਾਂ ਦਾ ਬਕਾਇਦਾ ਪ੍ਰੋਗਰਾਮ ਹੋਣਾ, ਥੋੜ੍ਹੀ ਕਿਸੇ ਵਜ੍ਹਾ ਤੋਂ ਵਜੂਆਤ ਦੀ ਵਜ੍ਹਾ ਤੋਂ ਥੋੜ੍ਹੇ ਜਿਹੇ ਇੰਨੀ ਆਈ ਸਕੇ, ਲੇਕਿਨ ਉਨੈਨ ਬਾਈ ਮਾੜੀ ਰਿਕੁਐਸਟ ਹੈ ਤੁਸਾਂ ਅੱਗੇ ਕਿ ਪਲੀਜ਼ ਤੁਸਾਂ ਦੁਬਾਰਾ ਸ਼ੁਰੂ ਕਰੋ, ਦੁਬਾਰਾ ਜੁਆਇਨ ਕਰੋ।
1: ਇਨਸ਼ਾਅੱਲਾ ਜ਼ਰੂਰ ਜੁਆਇਨ ਕਰਸਾਂ
0: ਜੀ ਜੀ।
1: ਪ੍ਰੋਗਰਾਮ ਸਕੈਚੁਲ ਵੀ ਹੈ, ਇਨਸ਼ਾਅੱਲਾ ਅਨਾਊਂਸ ਕਰਸਾਂ ਉਹ ਕਿਹੜਾ ਪ੍ਰੋਗਰਾਮ ਹੈ ਸਪੈਸ਼ਲ ਔਰ ਸਪੈਸ਼ਲ ਦਿਨ, ਔਰ ਉਸ ਸਪੈਸ਼ਲ ਦਿਨ ਉਸ ਸਪੈਸ਼ਲ ਟਾਈਮ ਵਿੱਚ ਉਹ ਪ੍ਰੋਗਰਾਮ ਆਉਣੇ ਔਰ ਵੈ ਕਰਸੀ ਇਨਸ਼ਾਅੱਲਾ।
0: ਇਨਸ਼ਾਅੱਲਾ, ਨੋ ਪ੍ਰੋਬਲਮ, ਠੀਕ ਹੈ ਨੈਣ ਭਾਈ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼ ਤੁਸਾਂ ਦੀ, ਤੁਸਾਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਿਆ ਔਰ ਅਸਾਂ ਕੀ ਕਾਲ ਕੀਤੀ। ਔਰ ਅਸਾਂ ਦੇ ਲਿਸਨਰਸ ਵਾਸਤੇ
1: ਗੱਲ ਹੈ ਕਿ ਤੁਸਾਂ ਨੇ ਪ੍ਰੋਗਰਾਮ ਵਿੱਚ ਸ਼ਨਾ ਬਾਤਚੀਤ ਕਰਨਾ, ਇਹ ਬੜੀ ਗੱਲ ਹੈ।
0: ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼, ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਸੀਂ ਖੁਸ਼ ਰੱਖੇ, ਜਿਣੇ ਰਹੋ ਔਰ ਸੁਣੇ ਰਹੋ ਰੰਗੇ ਕਸ਼ਮੀਰ ਲਾਈਵ ਔਨ ਰੇਡੀਓ ਫਿਜ਼ਾ 97.1 FM/DAB Radio। ਥੈਂਕ ਯੂ।
1: تھینک یو، تھینک یو،
0: تھینک یو، اللہ حافظ، اللہ حافظ.

ਜੀ ਤੇ ਏਸਨ ਜੀ ਸਾਡੇ ਭਾਈ ਹੁਨੈਨ ਮਸੂਦ ਸਾਡੇ ਰੇਡੀਓ ਨੀ ਜਾਨ ਔਰ ਸ਼ਾਨ ਮਾਸ਼ਾਅੱਲਾ ਅੱਲਾਹ ਇਹਨਾਂ ਕੇ ਖੁਸ਼ ਰੱਖੇ ਇਹ ਸਾਡੇ ਬਹੁਤ ਅੱਛੇ ਭਾਈ ਜੀ ਔਰ ਯਕੀਨ ਮੰਨੋ ਕਿ ਮੈਂ ਬਿਲਕੁਲ ਕਾਲ ਆਈ ਔਰ ਮੈਂ ਜ਼ਹਿਰੀ ਗੱਲ ਹੈ ਓਵਰ ਸਟੇਕ ਦ ਕੋਲਸ ਮਾੜੀ ਕੋਸ਼ਿਸ਼ ਹੋਣੀ ਹੈ ਕਿ ਕੋਈ ਕੋਲ ਮਿਸ ਨਾ ਹੋਵੇ ਜਸ ਹੁਨੈਨ ਭਾਈ ਥੈਂਕ ਯੂ ਤੁਸੀਂ ਆਪਣੇ ਕੀਮਤੀ ਵਕਤ ਜੋ ਵਕਤ ਕੱਢਿਆ ਅਸੀਂ ਕਾਲ ਕੀਤੀ ਬੜੀ ਮਿਹਰਬਾਨੀ ਤੁਸੀਂ ਖਿਦਮਤ ਜੀ ਪੇਸ਼ ਕੀਤਾ ਜਾਈਦਾ ਜੀ ਰੰਗੇ ਕਸ਼ਮੀਰ ਫਰੋਮ 97.1 FM ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੋਈ ਤੁਸੀਂ ਟਰੈਕ ਸੁਣਨਾ ਹੈ ਕਿਸੇ ਕੀ ਡੈਡੀਕੇਟ ਕਰਨਾ ਹੈ ਕੋਈ ਕਿਸ ਤੁਸਾਂ ਗੁਫ਼ਤਗੂ ਕਰਨੀ ਹੈ ਜੀ ਆਓ ਅਸਾਂ ਕੀ ਲਾਈਵ ਕਾਲ ਕਰੋ ਨੰਬਰ ਹੈ 01157100971 ਬਿਲਕੁਲ ਚੱਕੋ ਨਾ ਸ਼ਰਮਾਓ ਨਾ ਇਹ ਕੋਈ ਵੀ ਰਾਕਟ ਸਾਇੰਸ ਨਹੀਂ ਹੈ ਜਿਸ ਤਰ੍ਹਾਂ ਹੁਨੈਨ ਭਾਈ ਕਾਲ ਕੀਤੀ ਹੈ ਉਹਨਾਂ ਗੱਲ ਕੀਤੀ ਹੈ ਬਿਲਕੁਲ ਸਕੂਨ ਨਾਲ ਪੁਰਸਕੂਨ ਹੋਏਗਾ ਤੁਸੀਂ ਅਸਾਂ ਕੀ ਕਾਲ ਕਰੋ ਅਸਾਂ ਜਨਾਬ ਅਲੀ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਤੁਸਾਂ ਵਾਸਤੇ ਹੀ ਬੈਠੇ ਹਾਂ

ਬਹੁਤ ਸਾਰੇ ਮੈਸੇਜ ਆਈ ਰਹੇ ਜੀ, ਮੈਸੇਜ ਬੜੇ ਆਈ ਰਹੇ, ਬੜੀ ਮਿਹਰਬਾਨੀ ਜੀ। ਤੁਸੀਂ ਜਿੰਨੇ ਵੀ ਬੰਦੇ ਆਇਆ ਮੈਨੂੰ ਲਾਈਵ ਕਾਲ ਕਰਨੇ ਹੋ ਜਾਂ ਤੁਸੀਂ ਮੈਨੂੰ ਮੈਸੇਜ ਕਰਨੇ ਹੋ, ਮੈਂ ਕਾਲ ਤੁਸੀਂ ਮੈਨੂੰ ਕਰੋ, ਤੁਹਾਡੇ ਵਾਸਤੇ ਬੜਾ ਹੌਸਲੇ ਨਾਲ ਬਾਸ ਬਣਨਾ ਔਰ ਯਕੀਨ ਕਰੋ ਕਿ ਬੜਾ ਮਜ਼ਾ ਆਸ਼ਨਾ। ਔਰ ਦੂਸਰਾ ਇਹ ਹੋਣਾ ਕਿ ਤੁਸਾਂ ਕੋਲੋਂ ਕਈ ਬੰਦੇ ਕਾਲ ਕਰਨਾ ਚਾਹੁੰਦੇ, ਬਹੁ ਚੱਕਣੇ ਚੱਕੋ ਨਾ, ਬਿਲਕੁਲ ਅੱਛੋ ਲਾਈਵ ਕਾਲ ਕਰੋ। ਦੇਰ ਆਰ ਮੈਨੀ ਰਿਕੁਐਸਟ ਵਿਚ ਆਰ ਕਮਿੰਗ ਥਰੂ ਟੂ ਮੀ ਐਂਡ ਐਵਰੀਬਡੀ ਇਜ਼ ਰਿਕੁਐਸਟਿੰਗ ਮੀ ਟੂ ਪਲੇ ਡਿਫਰੈਂਟ ਟਰੈਕਸ ਫੋਰ ਦੈਮ। ਵਨ ਸਿਸਟਰ ਜਸਟ ਮੈਸੇਜ ਜਸ ਸ਼ੀ ਮੈਸੇਜ ਜਸ ਲਾਸਟ ਵੀਕ ਐਕਚੁਲੀ। ਉਹਨਾਂ ਨੇ ਆਖਣਾ ਸੀ ਜੀ ਬਈ ਅਸਾਂ ਜਿਹੜਾ ਤੁਸਾਂ ਨੇ ਪੋਸਟਰ ਤੱਕਿਆ ਹੈ, ਮੈਂ ਆਪਣੀ ਜ਼ਬਾਨ ਮਿੱਠੀ ਜੀ ਆਪਣੀ ਮਿਰਪੀ ਜ਼ਬਾਨ ਹੀ ਤੁਸੀਂ ਬਾਣਾ, ਉਹਨਾਂ ਤਾਂ ਇੰਗਲਿਸ਼ ਹੀ ਲਿਖਿਆ ਸੀ। ਉਹਨਾਂ ਨੇ ਆਖਣਾ ਸੀ ਜੀ ਅਸਾਂ ਤੁਸਾਂ ਜਦੋਂ ਨਾ ਪੋਸਟਰ ਤੱਕਿਆ ਰੰਗੇ ਕਸ਼ਮੀਰ, ਯਕੀਨ ਕਰੋ ਕਿ ਦਿਲ ਕੀ ਬੜੀ ਖੁਸ਼ੀ ਹੋਈ ਔਰ ਬੜਾ ਹੀ ਅੱਛਾ ਲੱਗਾ ਕਿ ਤੁਸਾਂ ਇਸ ਚੀਜ਼ ਦਾ ਇਨੀਸ਼ੀਏਟਿਵ ਕਹਿੰਦਾ ਹੈ ਔਰ ਅਸਾਂ ਕੀ ਕਾ ਜਿਹੜਾ ਨੇ ਰੰਗੇ ਕਸ਼ਮੀਰ ਪ੍ਰੋਗਰਾਮ ਤੁਸਾਂ ਅਸਾਂ ਕੀ ਸੁਣਾਈ ਰਹੇ ਹੋ, ਅਸਾਂ ਬਹੁਤ ਇੰਜੋਏ ਕਰੀ ਰਹੇ ਹਾਂ। ਵੀ ਓਵਰ ਲਿਸਨ ਟੂ ਯੂ, ਵੀ ਨੈਵਰ ਮਿਸ ਇਟ, ਸਪੈਸ਼ਲੀ ਮਾਈ ਮੋਮ, ਸ਼ੀ ਇਜ਼ ਲਵਿੰਗ ਦ ਸ਼ੋਜ਼ ਐਂਡ ਸ਼ੀ ਲਵਸ ਦ ਟੋਕ ਦੈਟ ਯੂ ਡੂ ਔਨ ਦ ਰੇਡੀਓ। ਮਾਈ ਮੋਮ ਇਜ਼ ਅ ਬਿਗ ਫੈਨ ਆਫ ਯੂਅਰ, ਥੈਂਕ ਯੂ ਸੋ ਮਚ। ਸਾਡੇ ਫੈਨ ਜੀ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਆਂਟੀ, ਤੁਸਾਂ ਨੇ ਬੜੀ ਮਿਹਰਬਾਨੀ ਹੈ। She goes, my mom is a big fan of you and she's always praising you. She's always praising you and she's always talking about your program. And since the day that she heard, because we are from Kashmir, my mom is from Kashmir, we are from Kotli in Pakistan, AJK Azad Kashmir. Bilkul ji, mashallah, very good. Asane paayi unain, jide masin asan ki kaal ki tisi, evi usai lakin hai. She goes, we are from Kashmir, we are from Kotli. And can you please play this a track by Sanam Marvi and Shaukat Ali? ਬਿਲਕੁਲ ਜੀ, ਅਸਾਂ ਤੁਹਾਡਾ ਟਰੈਕ ਪਲੇ ਕਰਸਾਂ, ਉਹ ਜ਼ਰੂਰ ਕਰਸਾਂ। ਔਰ ਸ਼ੀ ਗਰਜ਼ ਵੀ ਕੇਮ ਟੂ ਸਨ ਮਾਰ ਵਿਚ ਪ੍ਰੋਗਰਾਮ ਕਪਲ ਵੀਕਸ ਅਗੋ ਐਂਡ ਅਸਾਂਗੇ ਬਹੁਤ ਮਜ਼ਾ ਆਇਆ, ਵੀ ਰੀਲੀ ਇੰਜੋਇਡ ਇਟ। ਸਾਡੀ ਕਮਰਸ਼ੀਅਲ ਬ੍ਰੇਕ ਦਾ ਵੀ ਟਾਈਮ ਹੋਣਾ ਪਿਆ, ਸਾਡੇ ਤਕਰੀਬਨ 2 ਮਿੰਟ ਰਹਿਣੇ ਸਾਡੀ ਕਮਰਸ਼ੀਅਲ ਬ੍ਰੇਕ ਦਾ ਟਾਈਮ, ਔਰ ਉਸ ਤੋਂ ਬਾਅਦ ਜਿਹੜਾ ਨਾ ਤੁਸਾਂ ਨੇ ਟਰੈਕ ਮੈਂ ਜ਼ਰੂਰ ਪਲੇ ਕਰਸਾਂ। ਸਟੇ ਟਿਊਨ ਐਂਡ ਕੀਪ ਲਿਸਨਿੰਗ ਟੂ ਰੇਡੀਓ ਫਜ਼ਾਰ 97.1 FM ਐਂਡ ਥੈਂਕ ਯੂ ਸੋ ਮਚ ਜਿਹੜੀ ਤੁਸਾਂ ਪ੍ਰੋਗਰਾਮ ਦੇ ਹਵਾਲੇ ਨਾਲ ਅਸਾਂਗੀ ਫੀਡਬੈਕ ਦਿੱਤੀ ਹੈ। ਤੁਸਾਂ ਦੀ ਫੀਡਬੈਕ ਜਿਹੜੀ ਹੈ ਬੜਾ ਮਾਇਨੇ ਰੱਖਣੀ ਹੈ।

ਵੈਲਕਮ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ ਜੀ। ਤੁਸੀਂ ਸੁਣੀ ਰੰਗੇ ਕਸ਼ਮੀਰ, ਤੁਸਾਂ ਨੇ ਆਪਣੇ ਲੋਕਲ ਰੇਡੀਓ ਸਟੇਸ਼ਨ ਤੋਂ ਜੀ ਰੇਡੀਓ ਫਜ਼ਾ 97.1 FM। ਜੁਲੀਆ ਜੀ ਟਰੈਕ ਦੀ ਤਰਫ ਸਿਸਟਰ ਰਿਕੁਐਸਟ ਕੀਤੀ ਸੀ ਲਾਸਟ ਵੀਕ, ਐਂਡ ਆਈ ਹੋਪ ਸ਼ੀ ਲਾਈਕਸ, ਯੂ ਗਾਇਸ ਲਾਈਕ ਦਿਸ ਟਰੈਕ ਐਜ਼ ਵੈਲ। ਇਸ ਬਾਲ ਨਬੀਰ ਸ਼ੌਕਤ ਫੀਚਿੰਗ ਸਨਮ ਮਾਰਵੀ। ਬਿਲਕੁਲ ਸਿਸਟਰ, ਐਂਡ ਸ਼ੀ ਸੈਡ ਕੈਨ ਯੂ ਪਲੀਜ਼ ਡੈਡੀਕੇਟ ਦਿਸ ਸੌਂਗ ਟੂ ਮਾਈ ਮੋਮ, ਡੈਡੀਕੇਟ ਦਿਸ ਕਲਾਮ ਟੂ ਮਾਈ ਮੋਮ, ਐਂਡ ਸ਼ੀ ਰੀਅਲੀ ਰੀਅਲੀ ਲਿਸਨਸ ਟੂ ਇਟ, ਐਂਡ ਸ਼ੀ ਰੀਅਲੀ ਵਾਂਟਸ ਟੂ ਲਿਸਨ ਟੂ ਟੂ ਇਟ ਔਨ ਦਾ ਰੇਡੀਓ ਐਜ਼ ਵੈਲ। ਐਂਡ ਸ਼ੀ ਗੋਜ਼, ਮਾਈ ਮੋਮ ਸੈਡ ਆਮ ਗੋਇੰ ਟੂ ਟੈਲ ਦ ਬੋਏ ਐਟ ਰੰਗੇ ਕਸ਼ਮੀਰ ਟੂ ਪਲੇ ਦਿਸ ਟਰੈਕ ਫੋਰ ਅਸ, ਵਾਈ ਨੋਟ। ਬਿਲਕੁਲ ਜੀ ਆਂਟੀ, ਤੂੰ ਸਾਨੂੰ ਖਿਦਮਤ ਵਾਰੀ ਅਸਾਂ ਇੱਥੇ ਬੈਠੇ ਹਾਂ, ਵਾਈ ਨੋਟ। ਜਿੱਦਾਂ ਵੀ ਭੈਣਾ ਭਰਾ ਮਾੜੀ ਆਵਾਜ਼ ਸੁਣੀ ਰਹੇ ਹੋ, ਵੈਲਕਮ ਟੂ ਰੇਡੀਓ ਫਜ਼ਾ 97.1 FM। ਜਿਹਨਾਂ ਹੁਣ ਟਿਊਨ ਕੀਤਾ, ਜਿਹਨਾਂ ਹੁਣ ਅਸਾਂ ਕੇ ਸੁਣਨਾ ਸ਼ੁਰੂ ਕੀਤਾ, ਤੁਸਾਂ ਕੇ ਵੈਲਕਮ ਕਰਨੇ ਔਰ ਉਮੀਦ ਕਰਨੇ ਆ ਤੁਸਾਂ ਜਿਹੜਾ ਨਾ ਖੂਬ ਇੰਜੋਏ ਕਰੀ ਜੋ ਸੋ।

ਜੀ ਤੇ ਤੁਸੀਂ ਸੁਣੀ ਜਾਓ ਜੀ ਰੰਗੇ ਕਸ਼ਮੀਰ ਪੇਸ਼ ਕੀਤਾ ਜਾਈਦਾ ਰੇਡੀਓ ਫਜ਼ਾ 97.1 FM ਦੇ ਸਟੂਡੀਓ ਵਿੱਚ ਲਾਈਵ ਆਪਣੀ ਸਾਡੀ ਲੋਕਲ ਕਮਿਊਨਿਟੀ ਆਫ ਨੋਟਿੰਗਹਮ ਐਂਡ ਆਲ ਦ ਪੀਪਲ ਅਰਾਊਂਡ ਮਿਡਲੈਂਡਸ ਐਂਡ ਆਲ ਓਵਰ ਦ ਯੂਕੇ ਐਂਡ ਆਲ ਓਵਰ ਦ ਵਰਲਡ।

ਸਾਡੇ ਇੱਕ ਅੰਕਲ ਨੇ ਪਾਕਿਸਤਾਨ ਵਿੱਚੋਂ ਬੜੇ ਸਖ਼ਤ ਬਿਮਾਰ ਹਨ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਉਹਨਾਂ ਵਾਸਤੇ ਦੁਆ ਦੀ ਅਪੀਲ ਹੈ, ਤੁਸਾਂ ਸਾਰਿਆਂ ਕੀ ਦੁਆ ਉਹਨੀ ਅਪੀਲ ਕਰਨੀ ਆ, ਪਲੀਜ਼ ਯੂ ਪ੍ਰੇ ਫੋਰ ਹਿਮ। ਉਹ ਵਿਚਾਰੇ ਈਜ਼ ਔਨ ਵੈਂਟੀਲੇਟਰ, ਐਕਚੁਲੀ ਈਜ਼ ਔਨ ਵੈਂਟੀਲੇਟਰ, ਈਜ਼ ਇਨ ਆਈ ਸੀ ਯੂ। ਤਾਂ ਉਹਨਾਂ ਵਾਸਤੇ ਦੁਆ ਕਰੋ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਅੱਲਾਹ ਤੰਦਰੁਸਤੀ ਦਿਆ, ਅੱਲਾਹ ਸ਼ਿਫਾ ਦਿਆ ਉਹਨੇ।

ਜ਼ਿੰਦਗੀ ਹੈ ਤਾਂ ਅੱਲਾਹ ਤਾਲਾ ਸਿਹਤ ਵਾਲੀ ਜ਼ਿੰਦਗੀ ਦਿਆ ਜੀ, ਸਿਹਤ ਹੈ ਤਾਂ ਸਭ ਕੁਝ ਹੈ, ਸਿਹਤ ਨਹੀਂ ਤਾਂ ਕੁਝ ਵੀ ਨਹੀਂ, ਸਿਹਤ ਨਾਲ ਹੀ ਬਾਰਾਂ। ਉਹ ਬੁੱਢੇ ਬੁੱਢੇ ਆਖਣੇ ਹੋਣੇ ਸਨ ਸਾਡੇ ਜਿੰਨੇ ਵੀ ਦਾਦਾ ਪੜਦਾਦਾ ਨਾਨਾ ਨਾਨੀ ਦਾਦੀ ਜਿੱਤੇ ਵੀ ਸਾਨੂੰ ਆਉਣੇ ਹੋਣੇ ਸਨ, ਜਿਹੜੀ ਸਿਹਤ ਹੈ ਨਾ ਇਹ ਸਭ ਤੋਂ ਬੜੀ ਦੌਲਤ ਹੈ। ਤੂੰ ਲੈ ਅਸਾਂ ਕਹੀ ਨਾ ਅਸਾਂ ਆਉਣੇ ਹੋਣੇ ਸਨ ਇਹ ਕਹਿ ਬਾਣੇ ਵੀ ਸਿਹਤ ਜਿਹੜੀ ਹੈ ਸਭ ਤੋਂ ਬੜੀ ਦੌਲਤ ਹੈ। ਬਾਠਿਆ ਯੁਵਾ ਉਹ ਬਿਲਕੁਲ ਸਹੀ ਬਾਣੇ ਸਨ। ਉਹ ਬਿਲਕੁਲ ਸਹੀ ਬਾਣੇ ਸਨ ਜੀ। ਅੱਲਾਹ ਤਾਲਾ ਉਹਨਾਂ ਸਾਰਿਆਂ ਕਿ ਜਿਹੜੇ ਜਿਹਨੇ ਉਹਨਾਂ ਦੀ ਜ਼ਿੰਦਗੀ ਦਿਆ ਜਿਹੜੀ ਚਲੇ ਗਏ, ਅੱਲਾਹ ਉਹਨਾਂ ਦੀ ਬਖਸ਼ਿਸ਼ ਕਰੇ। ਔਰ ਵਾਕਈ ਯਕੀਨ ਕਰੋ ਕਿ ਸਿਹਤ ਆਪਣੀ ਨਾਲ ਬਹੁਤ ਸਾਰਾ ਖਿਆਲ ਰੱਖਣਾ ਚਾਹੀਦਾ। ਅਸਲ ਕਸ਼ਮੀਰੀ ਭੈਣਾਂ ਭਰਾ ਜਿੰਨੇ ਵੀ ਸਪੈਸ਼ਲੀ ਹੂ ਲਿਵ ਇਨ ਦਾ ਅਪ ਇਨ ਦਾ ਮਾਊਂਟੇਨਸ, ਉਹ ਤੱਕੋ ਨਾ ਮਾਸ਼ਾਅੱਲਾ ਬੜੇ ਫਿੱਟ ਹੋਣੇ ਹਨ। ਠੀਕ ਹੈ, ਉਹ ਬੜੇ ਫਿੱਟ ਹੋਣੇ ਨੇ, ਉਹਨਾਂ ਸਹੀ ਤੰਦਰੁਸਤ ਹੋਣੇ। ਤੰਦਰੁਸਤੀ ਤੋਂ ਮੁਰਾਦ ਹੈ ਕਿ ਉਹ ਚੱਲੇ, ਚੱਲਣਾ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ। ਟੁਰਨਾ ਅਸਾਂ ਇੱਥੇ ਤੂੰ ਨਿਕਲੇ ਹਾਂ, ਮਿਸਾਲ ਦੇ ਤੌਰ 'ਤੇ ਮੈਂ ਰੇਡੀਓ ਪ੍ਰੋਗਰਾਮ ਕਰੀ ਰਿਹਾ, ਮੈਂ ਇੱਥੇ ਉੱਠਸਾਂ ਜਾਏ ਗੱਡੀ ਬਹਿ ਰਿਹਾ ਸਾਂ, ਖੰਮੇ ਬਲਾ ਜਾ ਸਾਂ, ਆਲ ਬੀ ਡਰਾਈਵਿੰਗ ਓਲ ਨਾਈਟ, ਸੁਬਾਹ ਉੱਠਸਾਂ ਕਾਰ ਜਾਈ ਦੁੱਧ ਗਰਮ ਕਰੀ ਪੀ ਸਹੀ ਰਿਹਾ ਸਾਂ। ਸਾਡੀ ਜ਼ਿੰਦਗੀ 'ਚ ਉਹ ਜਿਹੜੀ ਐਕਸਰਸਾਈਜ਼ ਹੈ ਨਾ ਉਹ ਐਕਟੀਵਿਟੀ ਆਈ ਕੋ ਨਹੀਂ, ਇਹ ਬੜਾ ਜ਼ਰੂਰੀ ਹੈ ਸਾਡੇ ਵਾਸਤੇ, ਸਪੈਸ਼ਲੀ ਫੋਰ ਦਾ ਪੀਪਲ ਲਾਈਕ ਮੀ ਔਰ ਮਾਈ ਟੈਕਸੀ ਫੈਲੋਜ਼, ਜਿੱਦਾਂ ਮਾੜੇ ਟੈਕਸੀ ਡਰਾਈਵਰ ਭਰਾ। ਐਕਸਰਸਾਈਜ਼ ਜਿਹੜੀ ਹੈ ਨਾ ਵਰਜਿਸ਼ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਾਸਤੇ। Right, coming back to the topic, brother was saying, dil nahi karna radio band karke andar ja, do not feel like turning the radio off and going inside. Brother, can you please play me a track for me and my friends and especially for my missus? Bilkul ji, I've noted down your track. And he said, please do not mention any name of the track, just play whichever you like. It has to be a really good one, and but please dedicate it to my wife and all my friends. ਬਿਲਕੁਲ ਜੀ, ਅਸਾਂ ਕਰਨੇ ਹਾਂ ਇਨਸ਼ਾਅੱਲਾ ਜ਼ਰੂਰ। ਕੀਪ ਲਿਸਨਿੰਗ ਟੂ ਰੇਡੀਓ ਫਿਜ਼ਾ 97.1 FM। ਦੇਰ ਆਰ ਮੈਨੀ ਅਦਰ ਮੈਸੇਜਿਸ ਵਿੱਚ ਵੀ ਵਿਲ ਬੀ ਰੀਡਿੰਗ। ਹਾਲੇ ਥੋੜ੍ਹਾ ਸਾਡਾ ਤੁਹਾਨੂੰ ਸਾਥ ਹੈ, ਤਕਰੀਬਨ ਸਾਡੇ ਕੋਲ 1 ਘੰਟਾ 15 ਮਿੰਟ ਪਏ।

ਜੀ ਤਾਂ ਅਗਰ ਤੁਸੀਂ ਕੋਈ ਟਰੈਕ ਸੁਣਿਆ, ਕੋਈ ਕੁਆਲੀ ਸੁਣੀ ਹੈ, ਕੋਈ ਵੀ ਤੁਸੀਂ ਚੀਜ਼ ਸੁਣੀ ਹੈ, ਜਸਟ ਕੋਮ ਲਾਈਵ ਇਨ ਦਾ ਸਟੂਡੀਓ, ਦਾ ਨੰਬਰ ਇਜ਼ 0115719711. ਯੂ ਕੈਨ ਆਲਸੋ ਸੈਂਡ ਅਸ ਅ ਮੈਸੇਜ, ਐਂਡ ਫਾਰ ਦਾ ਮੈਸੇਜ ਇਜ਼ +44 115 71 9 71. ਤੁਸੀਂ ਖਿਦਮਤ ਦੀ ਪੇਸ਼ ਕੀਤਾ ਜਾ ਰਿਹਾ ਜੀ ਰੰਗੇ ਕਸ਼ਮੀਰ, ਵਨ ਐਂਡ ਓਨਲੀ ਰੇਡੀਓ ਫਜ਼ਾ 97.1 FM/Dab Radio ਸਟੂਡੀਓ 'ਚੋਂ ਤੁਸਾਂ ਆਪਣਾ ਭਰਾ, ਆਪਣਾ ਦੋਸਤ, ਆਪਣਾ ਵੀਰ, ਆਪਣਾ ਕਲੀਗ ਉਮਰ ਜੰਜੂਆ ਤੁਹਾਨੂੰ ਨਾਲ ਹੈ।

ਹਾਂ ਵੈਲਕਮ ਬੈਕ ਆਫਟਰ ਦ ਟ੍ਰੈਕ ਜੀ। ਉਮੀਦ ਕਰਨੀ ਹੈ ਜੀ ਤੁਸੀਂ ਕੀ ਟ੍ਰੈਕ ਪਸੰਦ ਆਇਆ ਸੀ। ਕਮਲੀ ਵਾਲਾ ਬੀਟ ਟ੍ਰੈਕ ਹੀ ਵਾਸ ਡੈਡੀਕੇਟਡ ਟੂ ਬ੍ਰਦਰਸ ਵਾਈਫ ਐਂਡ ਤੱਕੋ ਜੀ ਸਾਡੀ ਕਮਰਸ਼ੀਅਲ ਬ੍ਰੇਕ ਨਹੀਂ ਵਕਤ ਫਿਰ ਹੋ ਗਿਆ ਦੋ ਮਿੰਟ ਰਹਿਣੇ ਨੇ। ਯਕੀਨ ਕਰੋ ਜਿਹੜਾ ਰੇਡੀਓ ਤੱਕ ਟਾਈਮ ਇਸ ਤਰ੍ਹਾਂ ਜਾਣਾ ਨਾ ਗੋਲੀ ਔਰ ਟਾਈਮ ਜਾਣਾ।

ਕਮਰਸ਼ੀਅਲ ਬ੍ਰੇਕ ਜਿਹੜੀ ਬੜੀ ਜ਼ਰੂਰੀ ਹੋਣੀ ਹੈ, ਇਸ ਨਾਲ ਅਸਾਂ ਕੀ ਭੁੱਲਣਾ ਨਹੀਂ ਚਾਹੀਦਾ. ਇਸ ਆਬਵੀਅਸਲੀ ਅ ਵੈਰੀ ਇੰਪੋਰਟੈਂਟ ਪਾਰਟ ਆਫ ਦਿਸ ਪ੍ਰੋਗਰਾਮਸ ਐਂਡ ਦ ਸ਼ੋਜ਼ ਐਂਡ ਫੋਰ ਦ ਰੇਡੀਓ ਐਂਡ ਫੋਰ ਦ ਬਿਜ਼ਨਸ ਕਮਿਊਨਿਟੀ ਆਫ ਨੋਟਿੰਗਹਮ. ਮੇਰੀ ਮੈਸੇਜਿਸ ਰਿਗਾਰਡਿੰਗ ਮਾੜੇ ਸ਼ੋਰ ਦੇ ਹਵਾਲੇ ਨਾਲ ਬੜੀ ਤਾਰੀਫਾਂ ਹੋ ਰਹੀਆਂ ਜੀ, ਬੜਾ ਬੜੀ ਮਿਹਰਬਾਨੀ. ਔਰ ਯਕੀਨ ਕਰੋ, ਤੁਸਾਂ ਦੀਆਂ ਤਾਰੀਫਾਂ ਹੀ ਜਿਹੜੀਆਂ ਨਾ, ਤੁਸਾਂ ਦੀ ਇਹ ਮੁਹੱਬਤ, ਤੁਸਾਂ ਦਾ ਇਹ ਪਿਆਰ ਹੀ ਹੈ, ਇਹ ਸਾਰਾ ਕੁਝ ਸਾਡੇ ਵਾਸਤੇ ਆਉਣਾ. ਔਰ ਯਕੀਨ ਕਰੋ, ਦ ਬ੍ਰਦਰ ਜਸਟ ਰਿਕੁਐਸਟਡ ਮੀ, ਇੱਕ ਵਾਰ ਬ੍ਰਦਰ ਆਈ ਨੋ ਯੂ ਪਲੇਡ ਦਿਸ ਟਰੈਕ ਲਾਸਟ ਵੀਕ, ਇਟ ਵਾਜ਼ ਅ ਬਿਊਟੀਫੁਲ ਟਰੈਕ ਐਂਡ ਆਈ ਰੀਲੀ ਵੁੱਡ ਆਈ ਲਵ ਦਿਸ ਟਰੈਕ ਐਂਡ ਆਈ ਵਾਂਟ ਟੂ ਲਿਸਨ ਟੂ ਅਗੇਨ. ਪਲੀਜ਼ ਡੂ ਨਾਟ ਸੇ ਨੋ, ਪਲੇ ਦਿਸ ਟਰੈਕ ਫੋਰ ਮੀ ਐਂਡ ਮਾਈ ਵਾਈਫ ਐਂਡ ਟੂ ਆਲ ਮਾਈ ਕਜ਼ਨਸ ਐਂਡ ਸਿਸਟਰਸ ਐਂਡ ਬ੍ਰਦਰਸ ਐਂਡ ਐਵਰੀਬਾਡੀ ਐਂਡ ਆਲ ਟੂ ਲਿਸਨਰਸ ਆਫ ਦ ਰੇਡੀਓ ਫਿਜ਼ਾ 97.1 FM. ਥੈਂਕ ਯੂ ਜੀ, ਬੜੀ ਮਿਹਰਬਾਨੀ. ਐਂਡ ਬਿਕੋਜ਼ ਇਟਸ ਬਾਈ ਇਟਸ ਅ ਮਿਕਸ ਸੌਂਗ ਬਾਈ ਨੂਰ ਜਹਾਂ, ਬੋਹੀਮੀਆ ਐਂਡ ਸਿੱਧੂ. Please play me that track, and I really just love this track, and I think it's an amazing track, and you're doing a beautiful program. Carry on, and I'm listening to you every Tuesday. And if I forget, my wife always reminds me today's Range Kashmir Day. Oh, thank you so much. ਜੀ, ਤੁਸੀਂ ਬਿਲਕੁਲ ਸਹੀ ਸੁਣੀ ਰਹੇ ਹੋ ਜੀ, ਯੂ ਆਰ ਲਿਸਨਿੰਗ ਟੂ ਰੇਡੀਓ ਫਿਜ਼ਾ 97.1 FM. ਤੁਸਾਂ ਆਪਣਾ ਸ਼ੋਅ, ਤੁਸਾਂ ਆਪਣਾ ਰੇਡੀਓ ਹੋਸਟ ਵਿਦ ਰੰਗ ਕਸ਼ਮੀਰ, ਤੁਸਾਂ ਆਪਣਾ ਭਾਈ ਉਮਰ ਜੰਜੂਆ, ਇਹ ਪ੍ਰੋਗਰਾਮ ਲੈ ਕੇ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜੀ. ਅਸਾਂ ਕੋਲ ਰਹਿ ਗਿਆ ਤਕਰੀਬਨ ਜੀ 55 ਮਿੰਟਸ, ਵੀ ਹੈਵ ਲੈਫਟ ਵਿਦ ਯੂ ਗਾਇਜ਼. ਬਿਲਕੁਲ ਤੁਸਾਂ ਸਹੀ ਸੁਣੀ ਰਹੇ ਹੋ, ਸਾਰਾ

ਤੁਸਾਂ ਦਾ ਸਾਥ ਜਿਹੜਾ ਉਹ 55 ਮਿੰਟ ਰਹਿ ਗਿਆ ਅੱਜ ਨੇ ਦਿਨ ਦੇ ਹਵਾਲੇ ਨਾਲ, ਰੇਡੀਓ ਨੇ ਸ਼ੋਅ ਦੇ ਹਵਾਲੇ ਨਾਲ, ਜ਼ਿੰਦਗੀ ਦੀ ਗੱਲ ਨਹੀਂ ਕੀਤੀ। ਵੈਲਕਮ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ ਜੀ। ਉਮੀਦ ਕਰਨੀ ਆ ਤੁਸੀਂ ਸਾਰੇ ਸਾਡੇ ਨਾਲ ਹੀ ਹੋ। ਸੋ ਐਂਡ ਵੀ ਗਾ ਫਿਊ ਲਿਸਟ ਟੂ ਪਲੇ ਐਂਡ ਬ੍ਰਦਰ ਰਿਕੁਐਸਟਡ ਫੋਰ ਦਿਸ ਸੌਂਗ, ਹੀ ਗੋਜ਼, ਆਈ ਨੋ ਯੂ ਪਲੇਡ ਇਟ ਲਾਸਟ ਵੀਕ ਬਟ ਪਲੀਜ਼ ਪਲੀਜ਼ ਪਲੀਜ਼ ਡੂ ਨਾਟ ਰਿਫਿਊਜ਼ ਟੂ ਪਲੇ ਅਗੇਨ ਐਜ਼ ਆਈ ਰੀਅਲੀ ਲਵ ਦਿਸ ਟ੍ਰੈਕ ਐਂਡ ਆਈ ਵਾਂਟ ਯੂ ਟੂ ਡੈਡੀਕੇਟ ਦਿਸ ਟੂ ਮਾਈ ਵਾਈਫ ਸਪੈਸ਼ਲੀ, ਟੂ ਮਾਈ ਬ੍ਰਦਰਸ, ਟੂ ਮਾਈ ਕਜ਼ਨਸ, ਟੂ ਮਾਈ ਫਰੈਂਡਸ, ਟੂ ਐਵਰੀਬਡੀ ਐਂਡ ਟੂ ਆਲ ਯੋਰ ਲਿਸਨਰਸ਼ਿਪ। ਬਿਲਕੁਲ ਜੀ, ਵੀ ਗੋਨਾ ਪਲੇ ਦਿਸ ਟ੍ਰੈਕ ਐਂਡ ਆਈ ਹੋਪ ਯੂ ਇੰਜੋਏ ਇਟ। ਐਂਡ ਅਗਰ ਤੁਸੀਂ ਅਸਾਂ ਹੁਣ ਹੀ ਟਿਊਨ ਇਨ ਕੀਤਾ, ਹੁਣ ਹੀ ਜੁਆਇਨ ਕੀਤਾ, ਤੁਸੀਂ ਸੁਣੀ ਜਿਹੜਾ ਰੇਡੀਓ ਰੇਡੀਓ ਫਿਜ਼ਾ 97.1 FM/DAB ਰੇਡੀਓ ਰੰਗੇ ਕਸ਼ਮੀਰ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਇਸ ਰੇਡੀਓ ਨੇ ਸਟੂਡੀਓ ਤੋਂ। ਔਰ ਤੁਸਾਂ ਸਾਰਿਆਂ ਭੈਣਾਂ ਭਰਾਵਾਂ ਸੈ ਜੀਓ ਕਸ਼ਮੀਰੀਓ, ਜੀਣੇ ਰਹੋ। Here we are, my brother, the track is on its way and I hope you enjoy and we specially dedicate this to all the people and specially to your wife.

ਬਿਲਕੁਲ ਜੀ, ਮੈਂ ਤੇਰੇ ਹਾਣ ਦੀ ਦੁਨੀਆ ਜਾਣ ਦੀ, ਤੇਰੇ ਨਾਲ ਨਾਲ ਮੈਂ ਰਹਿਣਾ. ਆਈ ਹੋਪ ਬ੍ਰਦਰ ਯੂ ਇੰਜੋਏ ਦਿਸ ਟਰੈਕ ਐਂਡ ਪਾਪਾ ਅਸਗਰ ਵਾਸ ਲਿਸਨਿੰਗ ਟੂ ਮੀ ਐਂਡ ਵੀ ਡੈਡੀਕੇਟਿਡ ਦਿਸ ਸੌਂਗ ਟੂ ਹਿਮ ਐਸ ਵੈਲ. ਜੀ ਤੁਸੀਂ ਸੁਣੀ ਜੀ ਰੰਗੇ ਕਸ਼ਮੀਰ ਰੇਡੀਓ ਫਜ਼ਾਰ ਸਟੂਡੀਓ ਟੂ ਲਾਈਵ ਫਰੋਮ ਵਨ ਐਂਡ ਓਨਲੀ 97.0 ਰੇਡੀਓ ਫਜ਼ਾਰ ਦ ਸਟੂਡੀਓ ਟੂ ਐਂਡ ਆਲਸੋ ਫਰੋਮ ਡੈਬ ਰੇਡੀਓ. ਜੀ ਸਾਡੇ ਕੋਲ ਟਾਈਮ ਥੋੜ੍ਹਾ ਰਹਿ ਗਿਆ, ਡੈਡੀਕੇਸ਼ਨ ਜ਼ਿਆਦਾ ਨੇ, ਜੋ ਚੱਲ ਰਹੇ ਹਨ ਜਨਾਬ ਅਗਲੇ ਟਰੈਕ ਦੀ ਤਰਫ. ਦਿਸ ਟਰੈਕ ਵਾਸ ਰਿਕੁਐਸਟਡ ਬਾਈ ਵਨ ਆਫ ਆਵਰ ਸਿਸਟਰ ਕੋਲ ਸ਼ਹੀਨ ਜੀ, ਬਿਕੋਜ਼ ਆ ਬ੍ਰਦਰ ਬਿਊਟੀਫੁਲ ਪ੍ਰੋਗਰਾਮ ਐਂਡ ਆਰ ਟਿਊਨ ਇਨ ਐਵਰੀ ਟਿਊਜ਼ਡੇ. ਆਈ ਲਿਸਨ ਟੂ ਯੂਰ ਰੇਡੀਓਜ਼ ਐਵਰੀ ਡੇ. ਆਈ ਐਮ ਡਰਾਈਵਿੰਗ ਹੋਮ ਬਿਕੋਜ਼ ਆਈ ਫਿਨਿਸ਼ ਵਰਕ ਐਟ 4 o'clock. ਬਾਈ ਦ ਟਾਈਮ ਆਈ ਗੈਟ ਟੂਵਰਡਸ ਨੋਟਿੰਗਹਮ ਇਸ ਬਿਟਵੀਨ 5 and 7. I get there and I listen to your show, and I also have a radio app on my phone which I always make sure where there's no signal, there's no coverage, and I also listen to it. You can listen to us live via the app. Bilkul sister, I think tusan pahunch janga faisla kita hai jada app study download kiti hai app ne zariye suno tusan bilkul oh bada easy hai. It's just like normal, this a WhatsApp ni app hai, baki cheezan ni app hai, app download kar, you know, you can listen to us wherever you are. Duniya ne jene marzi hai kone jo tusan sare program live suni sakde ho. ਤੁਸੀਂ ਆਪਣੀ ਜ਼ਬਾਨ ਆਪਣੇ ਉਸ ਆਖਿਆ ਮਾਂ ਬੋਲੀ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾ ਹੀ ਰਿਹਾ ਜੀ, ਰੰਗ ਕਸ਼ਮੀਰ ਫਰੋਮ ਰੇਡੀਓ ਫਜ਼ਾਰ 97.1 FM. ਵੀ ਗੋਇੰਗ ਟੂ ਗੋ ਨੈਕਸਟ ਟੂ ਦ ਨੈਕਸਟ ਟਰੈਕ ਨਾਓ. ਦਿਸ ਵਾਜ਼ ਅ ਰਿਕੁਐਸਟ ਬਾਈ ਸਿਸਟਰ, ਸਿਸਟਰ ਗੋਜ਼ ਕੈਨ ਯੂ ਪਲੀਜ਼ ਪਲੇ ਮੀ ਅ ਟਰੈਕ, ਮੈਂ ਤੇਰੇ ਇਸ਼ਕ ਮੈਂ, ਇਸ ਬਾਈ ਬੋਹੀਮੀਆ. And I hope you're going to play me this track. I know your program is called Rang-e Kashmir, and I've been listening to it. I know we all love Kashmir. I am a Kashmiri myself. I'm part of Kashmir. My granddad came from there back in the 60s. And I was born here. My kids are born here. My dad was born here. But we still love that part of the world because this is where our roots are from. Bilkul ji, apni shinakht bande ki nahi bhulni chahiye, apni shinakht yaad rakhni chahiye ki asan bahut daad kuthu aaye san, kedi jagah tu aaye san, ਕੁੱਥੋਂ ਉਹ ਟੁਰੇ ਨੇ, ਕੁੱਥੇ ਅੱਛੀ ਵਸੇ ਨੇ, ਕੁੱਥੇ ਅੱਛੀ ਗਏ. ਸਾਡੇ ਮੁਸਤਕਬਲ ਵਾਸਤੇ ਉਹਨਾਂ ਬੜੀਆਂ ਕੋਸ਼ਿਸ਼ਾਂ, ਬੜੀਆਂ ਮਿਹਨਤਾਂ ਕੀਤੀਆਂ ਹਨ. ਸਾਡੀ ਜ਼ਿੰਦਗੀ ਸਕੀ ਸਵਾਰਨੇ ਵਾਸਤੇ ਉਹਨਾਂ ਬੜੀ ਮਿਹਨਤ ਕੀਤੀ ਹੈ. ਨਹੀਂ ਤਾਂ ਆਪਣਾ ਦੇਸ਼, ਆਪਣੀ ਜਗ੍ਹਾ, ਆਪਣੇ ਮਾਂ ਪਿਓ, ਭੈਣਾਂ ਭਰਾ, ਉਹ ਕਿਸਾ ਬੰਦਾ ਛੋੜੀ ਸਕਣਾ, ਕਹਿ ਖਿਆਲੇ. ਅਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਪ੍ਰੋਗਰਾਮ ਇੰਜੋਏ ਕਰੀ ਜੋ. ਸੋ ਦ ਟਾਈਮ ਰਾਈਟ ਨਾਓ ਇਜ਼ ਜਸਟ ਗੋਨ 30 minutes past 8, ਐਂਡ ਅਸਾਂ ਤੁਹਾਨੂੰ ਸਾਥ ਰਹੀ ਗਿਆ ਤਕਰੀਬਨ 42 minutes. ਇਸ ਵਿੱਚ ਕਮਰਸ਼ੀਅਲ ਬ੍ਰੇਕ ਨਾ, ਇੱਕ ਅਸੀਂ ਵਕਫਾ, ਉਹ ਜ਼ਰੂਰ ਗਿਣਸਾਂ. ਤਾਂ ਸਟੇ ਟਿਊਨ ਐਂਡ ਕੀਪ ਲਿਸਨਿੰਗ ਰੇਡੀਓ ਫਜ਼ਾ 97.1 FM/DAB Radio. ਵੀ ਗੋਇੰਗ ਟੂ ਗੋ ਟੂ ਦਿਸ ਟਰੈਕ ਐਂਡ ਵੀ ਸੀ ਯੂ ਰਾਈਟ ਆਫਟਰ ਦ ਟਰੈਕ. Sister said, please dedicate this song to my husband as he loves this track. And every time I get into his car, because when I go to work, I drive myself. Whenever I get into his car, he has this song always on for me. And I really like it. Badi chagi gal hai ji. Sara bhara tusi khush te rakhna, mashallah. ਅਸਾਂ ਚਾਹੁੰਦੇ ਹਾਂ ਜੀ ਤੁਸੀਂ ਸਾਰੇ ਹੱਸਣੇ ਵਸਣੇ ਰਹੋ ਜਿੱਥੇ ਵੀ ਹੋ, ਦੁਨੀਆਂ ਨੇ ਕਿਹੜੀ ਜਗ੍ਹਾ ਹੋ, ਜਿੱਥੇ ਮਰਜ਼ੀ ਹੋ. ਇਸ ਰੰਗੇ ਕਸ਼ਮੀਰ ਨੇ ਪ੍ਰੋਗਰਾਮ ਨੇ ਹਵਾਲੇ ਨਾਲ ਤੁਸੀਂ ਕਈ ਪਿਆਰ ਦਾ ਮੈਸੇਜ ਦੇਣੇ ਆ. ਆਪੋ ਵੀ ਖੁਸ਼ ਰਹੋ, ਬਾਕੀਆਂ ਕੀ ਖੁਸ਼ ਰੱਖੋ. ਜ਼ਿੰਦਗੀ ਜਿਹੜੀ ਹੈ, ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਕਿ ਖੁਸ਼ੀਆਂ ਬਣਨੇ ਨਹੀਂ ਔਰ ਸਾਰਿਆਂ ਕੀ ਨਾਲ ਲਾ ਕੇ ਤੋਰਨੇ ਨਹੀਂ. ਔਰ ਅਗਰ ਕੋਈ ਆਖੀ ਵੀ ਬਾਈ ਜਾਣਾ ਤਾਂ ਜਸਟ ਪੇਸ਼ੈਂਸ, ਬੀ ਪੇਸ਼ੈਂਟ, ਸਬਰ, ਸਬਰ ਦਾ ਫਲ ਮਿੱਠਾ ਹੋਣਾ. Right, here we are, sister. Your truck is on its way. It's by Bohemia. Jio Kashmiri, jinne ho Kashmiri ho, jithe bhi vasne ho, saare dil ne tote ho.

ਵੈਲਕਮ ਬੈਕ ਆਫਟਰ ਦੀ ਸੌਂਗ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਨਾਲ ਹੀ ਹੋ। ਸੋ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਸਾਡਾ, ਤੁਸਾਂ ਨਾਲ ਥੋੜ੍ਹਾ ਜਿਹਾ ਟਾਈਮ ਰਹਿ ਗਿਆ। ਜਿੰਨੇ ਵੀ ਭੈਣਾਂ ਭਰਾ ਸਾਡੇ ਜਿਨ੍ਹਾਂ ਵੀ ਕਾਲ ਕੀਤੀ ਹੈ ਰੰਗੇ ਕਸ਼ਮੀਰ ਸ਼ੋਅ ਵਿੱਚ, ਤੁਸਾਂ ਨਾਲ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਸਾਰਿਆਂ ਨਾਲ। ਜਿਹੜਾ ਜਿਹੜਾ ਜਿੱਥੇ ਜਿੱਥੇ ਤੁਹਾਡਾ ਇਹ ਪ੍ਰੋਗਰਾਮ ਸੁਣੀ ਦੇ, ਅਸੀਂ ਤੁਸਾਂ ਸਾਰਿਆਂ ਭੈਣਾਂ ਭਰਾਵਾਂ ਨਾਲ ਆਲ ਦ ਲਿਸਨਰਸ਼ਿਪ ਆਫ ਰੇਡੀਓ ਫਿਜ਼ਾ ਐਂਡ ਐਵਰੀਬਡੀ ਵੇਅਰ ਐਵਰ ਯੂ ਆਰ, ਵੇਅਰ ਐਵਰ ਯੂ ਹੈਵ ਲਿਸਨਿੰਗ ਟੂ ਮਾਈ ਰੰਗੇ ਕਸ਼ਮੀਰ, ਐਂਡ ਆਈ ਰੀਲੀ ਅਪਰੀਸ਼ੀਏਟ ਇਟ ਫਰੋਮ ਬੋਟਮ ਆਫ ਮਾਈ ਹਾਰਟ, ਐਂਡ ਆਮ ਆਨੈਸਟਲੀ ਸੋ ਥੈਂਕਫੁਲ ਟੂ ਯੂ ਗਾਈਜ਼, ਈਚ ਐਂਡ ਐਵਰੀ ਵਨ ਆਫ ਯੂ। ਕੀਪ ਲਿਸਨਿੰਗ ਟੂ ਰੇਡੀਓ ਫਿਜ਼ਾ 97.1 FM। ਐਵਰੀ ਟਿਊਜ਼ਡੇ ਭੁੱਲਿਆ ਨਾ ਕਰੋ, ਐਵਰੀ ਟਿਊਜ਼ਡੇ ਤੁਸੀਂ ਆਪਣਾ ਸ਼ੋਅ, ਆਪਣਾ ਹੋਸਟ ਉਮਰ ਜੰਜੂਆ ਵਿਦ ਰੰਗੇ ਕਸ਼ਮੀਰ, ਕਿੰਨੀ ਕੁ ਤੁਸਾਂ ਦੀ ਖਿਦਮਤ ਸ਼ਾਮੀ 7 ਵਜੇ ਤੋਂ ਕਿੰਨੀ ਕੁ ਸ਼ਾਮੀ 9 ਵਜੇ ਤੱਕ ਤੁਸਾਂ ਨਾਲ ਸਾਡਾ ਸਾਥ ਰਹਿਣਾ। ਤਾਂ ਵੀ ਓਨਲੀ ਗਾ ਕਪਲ ਮਿੰਟ, 5 ਮਿੰਟਸ ਮੋਰ ਲੈਫਟ, ਵੋ ਜਸਟ ਗਾ ਇਨਫ ਟਾਈਮ ਟੂ ਪਲੇ ਵਨ ਮੋਰ ਟਰੈਕ, ਐਂਡ ਦੈਨ ਆਫਟਰ ਦਾ ਤੁਸਾਂ ਕੋਲ ਅਸਾਂ ਇਜਾਜ਼ਤ ਗਏ ਸਾਂ। ਤਾਂ ਅਗਰ ਜ਼ਿੰਦਗੀ ਵਫਾ ਕੀਤੀ ਤਾਂ ਇਨਸ਼ਾਅੱਲਾ ਤੁਸਾਂ ਨੇ ਸਾਡਾ ਸਾਥ ਜਿਹੜਾ ਹੈ ਰਹਿਸੀ ਹਮੇਸ਼ਾ ਇਨਸ਼ਾਅੱਲਾ। ਜ਼ਿੰਦਗੀ ਸਾਥ ਦਿੱਤਾ ਤਾਂ ਤੁਸਾਂ ਅਗਲੇ ਟਿਊਜ਼ਡੇ ਸੇਮ ਟਾਈਮ ਸੇਮ ਵੈਨਿਊ ਸੇਮ ਰੇਡੀਓ ਸਟੇਸ਼ਨ ਸੇਮ ਟਾਈਟਲ ਆਫ ਦ ਪ੍ਰੋਗਰਾਮ ਵਨ ਐਂਡ ਓਨਲੀ ਰੰਗੇ ਕਸ਼ਮੀਰ, ਕਸ਼ਮੀਰ ਨੇ ਰੰਗਾਂ ਵਿੱਚ, ਜੀਓ ਕਸ਼ਮੀਰੀਓ, ਲਵ ਯੂ ਕਸ਼ਮੀਰੀਓ।